ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਿਸਨੇ ਤਾਂ ਮਹਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਮਨੁ ਚਿੰਦਿਆ ਸੁਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਤਾਂ

ਹੋੜੀ ਜੀ ਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵ ਡਿਆਈਆ ਆਪੇ ਹੀ ਕਰਮ ਕਰਾਇੰਦਾ ਵੱਡ ਹੋ ਵਡਾਵਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨ।

0: ਵਸ ਸਿਆਣੀਏ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋ ਰੁਸਰਣਾ ਬਣੀ ਆਵੇ ਵਰਵਾਰ ਜੂਠੇ ਜੂਠਾ ਮੁਕਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਨਾਖੀਏ ਬਹਿੰਜ ਪਿੰਡਾ ਤੋਏ।

ਥੋੜੀ ਸਤਿਗੁਰ ਵੱਡਾ ਕਰ ਸਾਲਾ ਇਸ ਵਿੱਚ ਵੱਡੀਆਂ ਵਡਿਆਈਆਂ ਸਹਿਮੇ ਨੇ ਤਾਂ ਨਦਰੀਆਂ ਆਈਆਂ ਜਾਂ ਤੇ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨੋ ਨਿਤ ਪਾਈਆਂ ਸਹਿਤ

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ 'ਚ ਹੁਣ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫੀਆਨਾ ਕਲਾਮ।
1: ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਖਤਰ ਅਲੀ ਮਤੋਈ ਦੀ ਗਾਈ ਗੁਲਾਮ ਫਰੀਦ ਦੀ ਇਸ ਕਾਫੀ ਦੇ ਨਾਲ। ਵੇ ਸਾਂਵਲਾ ਨਾ ਮਾਰ ਨੈਣਾ ਦੇਤੀ

ਦਿਲ ਲਾ ਲਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਹੁਣੇ ਤੁਸੀਂ ਸਰਵਜੀਤ ਦੀ ਆਵਾਜ਼ ਵਿਚ ਸ਼ਾਹ ਹੁਸੈਨ ਦੀ ਇਹ ਕਾਫੀ ਸੁਣ ਰਹੇ ਸੀ। ਆਹੁਣ ਸੁਣਦਿਆਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਚ ਬਾਬਾ ਬੁੱਲੇ ਸ਼ਾਹ ਦਾ ਕਲਾਮ ਮੂੰਹ ਆਏ।

ਸਾਈ ਬਾਤ ਨਾ ਰਹਿੰਦੀ ਹੈ। ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿੱਚ ਬਾਬਾ ਬੁੱਲੇ ਸ਼ਾਹ ਦੀ ਹੀ ਕਾਫੀ ਪੂਜਾ ਗਿੱਲ ਦੀ ਆਵਾਜ਼ ਵਿੱਚ ਸੁਣਦੇ ਹਾਂ। ਆਵੋ ਨੀ ਸਈਓ ਰਲ ਦੇਵੋ ਨੀ ਵਧਾਈ, ਮੈਂ ਵਰ ਪਾਇਆ ਰੰਗ।

ਹੁਣੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਅਤੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਤੇ ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ਾਂਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਬੈਂਗਲੁਰੂ ਵਿਚ ਆਰਟ ਆਫ਼ ਲਿਵਿੰਗ ਦੇ 45ਵੇਂ ਵਰੇਗੰਢ ਸਮਾਰੋਹ ਵਿਚ ਹਿੱਸਾ ਲਿਆ। ਉਨਾਂ ਆਰਟ ਆਫ਼ ਲਿਵਿੰਗ ਅੰਤਰਰਾਸ਼ਟਰੀ ਕੇਂਦਰ ਵਿਖੇ ਨਵੇਂ ਬੜੇ ਧਿਆਨ ਮੰਦਰ ਦਾ ਉਦਘਾਟਨ ਵੀ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੇਵਾ ਅਧਿਆਤਮ ਤੇ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਵਿਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨਾਂ ਚੁਗਿਰਦੇ ਪ੍ਰਤੀ ਜ਼ਿੰਮੇਵਾਰੀ ਨੌਜਵਾਨਾਂ ਦੇ ਸ਼ਕਤੀਕਰਨ ਤੇ ਅੰਦਰੂਨੀ ਤੰਦਰੁਸਤੀ ਰਾਹੀਂ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਮੂਹਿਕ ਯਤਨਾਂ ਦਾ ਸੱਦਾ ਵੀ ਦਿੱਤਾ। ਉਨਾਂ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ।
1: ਵਿਕਸਿਤ ਭਾਰਤ ਦਾ ਨਿਰਮਾਣ ਐਸੇ ਯੁਵਾਓਂ ਸੇ ਹੀ ਹੋਗਾ, ਜੋ ਯੁਵਾ ਮਾਨਸਿਕ ਰੂਪ ਸੇ ਸ਼ਾਂਤ ਹੋ, ਜੋ ਸਮਾਜਿਕ ਰੂਪ ਸੇ ਜਿੰਮੇਦਾਰ ਹੋ ਔਰ ਜੋ ਸਮਾਜ ਕੇ ਪ੍ਰਤੀ ਸੰਵੇਦਨਸ਼ੀਲ ਹੋ। ਇਸ ਲਈ ਸਪਿਰਿਚੁਅਲ ਵੈਲਬੀਇੰਗ, ਮੈਂਟਲ ਹੈਲਥ, ਯੋਗ, ਮੈਡੀਟੇਸ਼ਨ, ਇਸ ਪਰ ਕਾਮ ਕਰਨੇ ਵਾਲੀ ਆਪਕੀ ਮਹੱਤਵਪੂਰਨ ਗਤੀਵਿਧੀ, ਇਨ ਸਭ ਕੀ ਭੂਮਿਕਾ ਬਹੁਤ ਬਹੁਤ ਅਹਿਮ ਹੈ।
0: ਬੈਂਗਲੁਰੂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਬੈਂਗਲੁਰੂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
1: ਇਹ ਸ਼ਹਿਰ ਸਾਫਟਵੇਅਰ ਔਰ ਸਰਵਿਸਿਸ ਕੇ ਲਈ ਦੁਨੀਆ ਭਰ ਮੇ ਜਾਣਾ ਜਾਤਾ ਹੈ, ਲੇਕਿਨ ਭਾਰਤ ਕੀ ਸਾਂਸਕ੍ਰਿਤਿਕ ਪਹਿਚਾਣ, ਸਪਿਰਿਚੁਅਲਿਟੀ, ਆਧਿਆਤਮਿਕ ਚੇਤਨਾ ਕੋ ਵੀ ਇਸ ਸ਼ਹਿਰ ਨੇ ਨਈ ਉਚਾਈ ਦੀ ਹੈ। ਧਿਆਨ, ਪ੍ਰਾਣਾਯਾਮ ਭਾਰਤ ਕੇ ਸੰਸਕਾਰੋ ਕਾ ਅਭਿੰਨ ਹਿੱਸਾ ਰਹੇ ਹੈ। ਆਜ ਦੁਨੀਆ ਭਰ ਕੇ ਲੋਕ ਭਾਰਤ ਕੇ ਇਨ ਆਧਿਆਤਮਿਕ ਸੰਸਕਾਰੋ ਸੇ ਪ੍ਰਭਾਵਿਤ ਹੈ ਔਰ ਇਨ੍ਹੀਂ ਪੁਰਾਤਨ ਸੰਸਕਾਰੋ ਸੇ ਭਾਰਤ ਕੀ ਵੀ ਅਨੇਕ ਸੰਸਥਾਓ ਕੋ ਪ੍ਰੇਰਣਾ ਮਿਲਤੀ ਰਹੀ ਹੈ।
0: ਅੱਜ ਬਾਅਦ ਵਿਚ ਪ੍ਰਧਾਨ ਮੰਤਰੀ ਹੈਦਰਾਬਾਦ ਯਾਤਰਾ ਕਰਨਗੇ ਤੇ ਹੈਦਰਾਬਾਦ ਵਿਚ ਕਰੀਬ 9,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਸ੍ਰੀ ਮੋਦੀ ਹੈਦਰਾਬਾਦ ਪਣਜੀ ਆਰਥਿਕ ਲਾਂਘੇ ਤੇ ਗੋਡੇ ਬੇਲੂਰ ਤੋਂ ਮਹਿਬੂਬ ਨਗਰ ਤੱਕ ਚਾਰ ਮਾਰਗੀ ਰਾਸ਼ਟਰੀ ਸ਼ਾਹਰਾਹ ਨੰਬਰ 167 ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਕੁਲ ਪ੍ਰੋਜੈਕਟ ਲਾਗਤ 3,175 ਕਰੋੜ ਰੁਪਏ ਤੋਂ ਵੱਧ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ ਵਿਚ ਭਾਜਪਾ ਦੀ ਜਿੱਤ ਉਨ੍ਹਾਂ ਦੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਰਾਸ਼ਟਰੀ ਨੀਤੀ ਲਈ ਜਨਤਕ ਹਮਾਇਤ ਦਾ ਪ੍ਰਮਾਣ ਏ। ਉਨ੍ਹਾਂ ਕਿਹਾ ਕਿ ਚੋਣ ਨਤੀਜੇ ਰਾਸ਼ਟਰ ਦੇ ਰੁੱਖ ਨੂੰ ਦਰਸਾਉਂਦੇ ਨੇ ਜੋ ਉਨ੍ਹਾਂ ਦੀ ਸਰਕਾਰ ਦੇ ਰਾਸ਼ਟਰੀ ਪ੍ਰੋਗਰਾਮਾਂ ਤੇ ਨਤੀਜਿਆਂ ਦੀ ਹਮਾਇਤ ਕਰਨ ਵਾਲੇ ਜਨਤਕ ਸੰਦੇਸ਼ਾਂ ਦਾ ਸੰਕੇਤ ਦਿੱਤੇ ਨੇ। ਅੱਜ ਬੈਂਗਲੁਰੂ ਵਿਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਕ ਅਜਿਹੀ ਸਰਕਾਰ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਕੰਮ ਕਰਦੀ ਏ, ਜੋ ਤੇਜ਼ੀ ਨਾਲ ਚੰਗਾ ਸ਼ਾਸਨ ਪ੍ਰਦਾਨ ਕਰਦੀ ਏ ਤੇ ਹੱਲ ਪ੍ਰਦਾਨ ਕਰਦੀ ਏ ਤੇ ਦੇਸ਼ ਨੂੰ ਅੱਗੇ ਲਿਜਾਂਦੀ ਏ।
1: ਭਾਰਤ ਦੀ ਜਨਤਾ ਕਹਿ ਰਹੀ ਹੈ ਕਿ ਹਮੇ ਪੀੜ ਚਾਹੀਏ, ਹਮੇ ਗੇਮ ਨਹੀਂ ਸੋਲੂਸ਼ਨ ਚਾਹੀਏ, ਹਮੇ ਰਾਸ਼ਟਰ ਨੀਤੀ ਵਾਲੀ ਰਾਜਨੀਤੀ ਚਾਹੀਏ। ਸਾਥੀਓ, ਆਜ ਪੂਰਾ ਕਾ ਪੂਰਾ ਦੇਸ਼ ਭਾਜਪਾ ਕੀ ਰਾਸ਼ਟਰ ਨੀਤੀ ਕੇ ਸਾਥ ਕਦਮ ਸੇ ਕਦਮ ਮਿਲਾ ਕਰ ਚਲ ਰਹਾ ਹੈ ਔਰ ਕਰਨਾਟਕਾ ਤੋ ਹਮੇਸ਼ਾ ਸੇ ਹੀ ਬੀਜੇਪੀ ਕੇ ਲਿਏ ਊਰਜਾ ਕਾ ਕੇਂਦਰ ਰਹਾ ਹੈ।
0: ਤਮਿਲਨਾਡੂ ਵਿਚ ਤਮਿਲਾ ਵਿਤਰੀ ਕੜਗਮ ਟੀਵੀਕੇ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਸਵੇਰੇ 10 ਵਜੇ ਨਹਿਰੂ ਇੰਡੋਰ ਸਟੇਡੀਅਮ ਵਿਚ ਹੋਇਆ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ ਸ੍ਰੀ ਵਿਜੇ ਨੂੰ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ 9 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲਿਆਂ ਵਿਚ ਕੇ ਜੀ ਅਰੁਣ ਰਾਜ, ਆਧਵ ਅਰਜੁਨ, ਐਨ ਆਨੰਦ ਸੇਲਵੀ, ਐਸ ਕੀਰਤਨਾ ਤੇ ਡਾ ਟੀ ਕੇ ਪ੍ਰਭੂ ਸ਼ਾਮਲ ਸਨ। ਸਹੁੰ ਚੁੱਕ ਸਮਾਰੋਹ ਵਿਚ ਰਾਹੁਲ ਗਾਂਧੀ ਅਤੇ ਤਮਿਲ ਫਿਲਮ ਸਨਅਤ ਦੀਆਂ ਕਈ ਸ਼ਖਸੀਅਤਾਂ ਮੌਜੂਦ ਸਨ। ਸ੍ਰੀ ਵਿਜੇ ਨੇ ਕਾਂਗਰਸ, ਸੀਪੀਆਈ, ਸੀਪੀਆਈਐਮ, ਵੀਸੀਕੇ ਅਤੇ ਆਈਯੂਐਮਐਲ ਦੀ ਹਮਾਇਤ ਨਾਲ 234 ਮੈਂਬਰੀ ਸਭਾ ਵਿਚ 120 ਚੁਣੇ ਹੋਏ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਥਿਰੂਸ ਜੋਸਫ ਵਿਜੇ ਨੂੰ ਤਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੇ ਵਧਾਈ ਦਿੱਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤਮਿਲਨਾਡੂ ਸਰਕਾਰ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਸ੍ਰੀ ਵਿਜੇ ਦੇ ਆਉਣ ਵਾਲੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। असम विच सीनियर नेता डॉ हिमंत बिस्व शर्मा नूं भाजप विधायक दल दे नाल नाल एनडीए विधायक दल दा नेता चुनिया गया। अज सवेरे गुवाहाटी विच होई भाजपा विधायक दल दी मीटिंग विच रणजीत कुमार दास, विश्वजीत ठिमरी, अजंता नियोग, राजदीप राय, अशोक सिंगल ते पी

0: ਜਿੱਥਾ ਤੱਕ ਦੇਖੋ ਇਨਸਾਨਾਂ ਦੇ ਸਰ ਲਿਖਦੇ ਹਨ, ਚਲਦੇ ਫਿਰਦੇ ਦੁਰਕਦੇ। ਨਾ ਰਾਤ ਨੂੰ ਸੁਝਣੇਂਦੇ ਹਨ ਅਤੇ ਨਾ ਦਿਨ ਨੂੰ ਸੁਝਣੇਂਦੇ ਹਨ, ਹਰ ਵੇਲੇ ਭੱਜਦੇ ਪੈਣ। ਨਾ ਰਾਤ ਨੂੰ ਸੁਝਣੇਂਦੇ ਹਨ ਨਾ ਦਿਨ ਨੂੰ ਸੁਝਣੇਂਦੇ ਹਨ, ਹਰ ਵੇਲੇ ਭੱਜਦੇ ਪੈਣ। ਬਸ ਪੈਸਾ ਪੈਸਾ ਅਤੇ ਪੈਸਾ, ਛੋਟਾ ਜਿਹੀ ਘਰ ਥੀ ਬੰਨੇ ਆਪਣਾ, ਛੋਟਾ ਜਿਹੀ ਘਰ ਥੀ ਬੰਨੇ ਆਪਣਾ, ਜਿਵੇਂ ਤਿਵੇਂ ਜਿੱਥਾਂ ਤੱਕ ਆਪਣੀ ਛੱਤ ਵੀ ਕੋਣੀ, ਬਸ ਪਰਾਈ ਹੈ ਦੂਜੇ ਦੀ। ਅਗਲਾ ਬੂਆ ਕਹਿੰਦਾ ਹੈ ਪੱਤਾ ਕੋਣੀ, ਕੋਈ ਸੁਣਨੇ ਦਾ ਵੀ ਕੋਣੀ। ਛੋਟਾ ਜਿਹੀ ਘਰ ਥੀ ਬੰਨੇ ਆਪਣਾ, ਜਿਵੇਂ ਤਿਵੇਂ ਜਿੱਥਾਂ ਛੱਤ ਵੀ ਆਪਣੀ ਕੋਣੀ, ਪਰਾਈ ਹੈ ਦੂਜੇ ਦੀ। ਅਗਲਾ ਬੂਆ ਕਹਿੰਦਾ ਹੈ ਪੱਤਾ ਕੋਣੀ, ਕੋਈ ਸੁਣਨੇ ਦਾ ਵੀ ਨਹੀਂ। ਗਿੱਚੀ ਉੱਤੇ ਚਾ ਕੇ ਚਾ ਦੇਖੋ, ਗਿੱਚੀ ਉੱਤੇ ਚਾ ਕੇ ਚਾ ਦੇਖੋ, ਇਵੇਂ ਲੱਗਦਾ ਹੈ ਜਿਵੇਂ ਕੰਕਰੀਟ ਦਾ ਜੰਗਲ ਉੱਗ ਪੋਇਆ ਹੋਵੇ। ਗਿੱਚੀ ਉੱਤੇ ਚਾ ਕੇ ਚੋ ਦੇਖੋ, ਇਵੇਂ ਲੱਗਦਾ ਹੈ ਜਿਵੇਂ ਕੰਕਰੀਟ ਦਾ ਜੰਗਲ ਉੱਗ ਪੋਇਆ ਹੋਵੇ। ਬਸ ਦੂਰ ਤੋਂ ਹੀ, ਬਸ ਦੂਰ ਤੋਂ ਹੀ ਹਾਏ ਹੈਲੋ, ਕਿੱਥੇ ਵਹਿੰਦਾ ਪਈ, ਕਿੱਥੋਂ ਆਉਂਦਾ ਪਈ। ਦੀ ਸਪਤਾਹ ਮਹੀਨੇ ਤੇ ਵੇਲੇ ਵੇਲੇ ਸਾਲਾਂ ਬੀਤ ਵੇਂਦੇ ਹਨ, ਦੀ ਸਪਤਾਹ ਮਹੀਨੇ ਤੇ ਵੇਲੇ ਵੇਲੇ ਸਾਲਾਂ ਬੀਤ ਵੇਂਦੇ ਹਨ, ਇੱਕ ਦੂਜੇ ਕੋ ਮਿਲੇ ਡਿੱਠੇ ਝੱਪੀਆਂ ਪਾਤੇ ਤੇ ਹਾਂ ਦਾ ਹਾਲ ਬਣੇਂਦੇ। ਬਸ ਇੱਕ ਗੱਲ ਬਹੁ ਸੋਹਣੀ ਲੱਗਦੀ ਹੈ ਇੱਥਾਂ, ਬਾਹਾਂ ਸਿੰਨੀ ਸਿੰਨੀ ਰੇਤ ਤੇ ਭੱਜਾਂ ਸਮੁੰਦਰ ਦੇ ਉੱਤੇ।
1: ਕਿਆ ਬਾਤ ਹੈ,
0: ਕੱਲਾ ਹੋਵਾਂ ਯਾ ਹੋਵੇ ਕੋਈ ਸੰਗੀ ਸਾਥੀ, ਜੀਵਨ ਸਾਥੀ, ਠੰਡੀ ਠੰਡੀ ਹਵਾਵਾਂ ਤੇ ਹੋਵੇ ਉੱਠਦੀ ਲਹਿਰਾਂ ਦਾ ਸ਼ੋਰ।
1: ਸ਼ੋਰ
0: ਵਰਸੋਵਾ ਬੀਚ, ਮੱਡ ਬੀਚ, ਰੌਕ ਬੀਚ, ਜੂ ਬੀਚ, ਯਾ ਹੋਵੇ ਮੈਰਿਨ ਡਰਾਈਵ। ਬਹਿੰਦਾ ਕੋਈ ਸ਼ੀਸ਼ ਤੇ ਕੋਈ ਬਹਿੰਦਾ ਧਰਤੀ ਤੇ, ਇਹ ਵੱਲ ਮਸ਼ਹੂਰ ਹੈ ਸ਼ਹਿਰਾਂ ਤੋਂ ਸ਼ਹਿਰ ਮੁੰਬਈ, ਸ਼ਹਿਰ ਮੁੰਬਈ, ਸਪਨੋਂ ਦਾ ਸ਼ਹਿਰ ਮਸ਼ਹੂਰ, ਸ਼ਹਿਰ ਮੁੰਬਈ, ਸ਼ਹਿਰ ਮੁੰਬਈ।
2: ਵਾਹ,
1: ਬਹੁਤ ਵਧੀਆ ਜੀ,
0: ਧੰਨਵਾਦ।
1: ਮੁੰਬਈ ਦੀ ਪੂਰੀ ਕਹਾਣੀ ਇਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਛਾਬੜਾ ਜੀ ਨੇ ਦੱਸ ਦਿੱਤੀ ਹੈ, ਬਹੁਤ ਕਮਾਲ ਕੀਤੀ ਹੈ, ਬਹੁਤ ਅੱਛਾ ਲੱਗੇ। ਤੁਹਾਡੀ ਲੇਖਣੀ ਬਹੁਤ ਹੀ ਸ਼ਾਨਦਾਰ ਹੈ ਤੇ ਮੈਂ ਇਸੀ ਕੜੀ ਵਿੱਚ ਤੇ ਨਿਵੇਦਨ ਕਰਨ ਦਾ ਪਿਆ ਬਹਿਣ ਸੋਮਿਆ ਦੁਬਾ ਜੀ ਕੋ, ਤੇ ਆਪ ਬੜੇ ਹੀ ਅੱਛੇ ਲੇਖਕ ਹਨ, ਕਵਿਤਰੀ ਹਨ, ਉਪਨਿਆਸ ਵੀ ਲਿਖੇ ਇਹਨਾਂ ਨੇ, ਕਈ ਕਾਵਿ ਸੰਗ੍ਰਹਿ ਲਿਖਣ, ਪਤਾ ਨਹੀਂ ਕਿਤਨੇ ਅਵਾਰਡ ਦੇ ਵਿਜੇਤਾ ਵੀ ਹਨ ਬਹਿਣ ਸੋਮਿਆ ਜੀ।
2: ਸ਼ੁਕਰੀਆ। ਇੱਕ ਸੁਫੀਆਨਾ ਨਜ਼ਮ ਪੇਸ਼ ਕਰਦੀ ਪਈ ਹਾਂ।
0: ਸਵਾਗਤ ਹੈ।

0: தூக்கத்திலே ஆமுனாக்கள், தூக்கத்திலே ஆமுனாக்கள், தூக்கத்திலே ஆமுனாக்கள், தூக்கத்திலே
1: ਤੁਹਾਡੀ ਕਤਲੇਆਮ ਨਾ ਕਰ। ਬਹੁਤ ਬਹੁਤ
2: ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਦੁਬਾਰਾ ਇਸ ਕੜੀ ਵਿਚ ਆਪਣੇ ਛਾਬੜਾ ਸਾਹਿਬ ਕੋ ਦੁਬਾਰਾ ਨਿਵੇਦਨ ਕਰੇਗਾ ਕਿ ਆਪਣੀ ਇਕ ਹੋਰ ਕਵਿਤਾ ਪੇਸ਼ ਕਰਨ। ਸੁੰਦਰ ਲਾਲ ਜੀ ਛਾਬੜਾ
1: ਜੀ, ਹੁਣ ਮੈਂ ਤੁਹਾਨੂੰ ਜਿਹੜੀ ਕਵਿਤਾ ਸੁਣਾਉਣ ਵੇਂਦਾ ਪਿਆ, ਹੁਣ ਕਵਿਤਾ ਦਾ ਸ਼ੀਰਸ਼ਕ ਹੈ ਹੁਣ ਮੈਂ

0: ਆਪਣੀ
1: ਕਵਿਤਾ
2: ਜੀ ਜੀ ਹਾਂਜੀ ਜ਼ਰੂਰ
1: ਜਿਹੜੇ ਦਿਲ ਦੇ ਬਲਬਲੇ ਉੱਠਦੇ ਪੈਣ
2: ਜੀ ਜੀ
0: ਹਾਂ
1: ਮੈਂ ਕਵਿਤਾ ਮੇਰੀ ਪੇਸ਼ ਏ

0: ਬੀਵੀਆਂ ਦੇ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਕੋਈ ਨੀ,
1: ਸਵਾਗਤ
0: ਕਿਸੇ ਦਾ ਵੀ ਗੁਜ਼ਾਰਾ ਕੋਈ ਨੀ
1: ਜੀ ਹਾਂ।
0: ਮੈਂ ਤਾਂ ਕਹਿੰਦਾ ਇਸ ਕਵਿਤਾ ਦੇ ਅਗਰ ਅਮਲ ਕਰਨ ਲੋਕ ਤਾਂ ਸੁਖੀ ਥੀ ਰਸਨ, ਜੋ ਮੈਂ ਆਖਣਾ ਚਾਹੁੰਦਾ
1: ਬਿਲਕੁਲ।
0: ਤੇ ਪੇਸ਼ ਹੈ ਇਹ ਕਵਿਤਾ ਜ਼ਾਲਾਂ ਦੇ ਚਲਣਾ ਹੀ ਸਮਰਪਿਤ ਹੈ ਤੇ ਮੈਂ ਸਭ ਕੋ ਇਹੋ ਗੱਲ ਕਰੇ ਸਾਂ।

0: ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸ਼ਰੋਤਾ ਸੱਕ ਸੁਣਦੇ ਮੈਨੂੰ ਉਹਨਾਂ ਦਾ ਸਭ ਦਾ ਧੰਨਵਾਦ ਕਰਨਾ
1: ਜੀ
0: ਤੇ ਧੰਨਵਾਦ ਆਲ ਇੰਡੀਆ ਰੇਡੀਓ ਵਾਲਿਆਂ ਦਾ ਵੀ ਜਿਹਨਾਂ ਨੇ ਪ੍ਰੋਗਰਾਮ ਬਣਾਇਆ ਸੁਰੇਸ਼ ਮੀਨਾ ਜੀ ਸਭੀ ਦਾ ਧੰਨਵਾਦ ਤੇ ਵੱਲ ਜਲਦੀ ਹੀ ਦੁਬਾਰਾ ਮਿਲਸੂ ਮੈਂ ਪ੍ਰਮੋਦ ਚੋਪੜਾ ਸ਼੍ਰੀ ਸੁੰਦਰ ਲਾਲ ਛਾਬੜਾ ਜੀ ਬੱਲਭਗੜ੍ਹ ਤੋਂ ਆਏ ਤੇ ਸੋਮਿਆ ਦੁਆ ਬੈਨ ਜੀ ਹਲਦਵਾਨੀ ਤੋਂ ਆਏ ਉਹਨਾਂ ਦੇ ਨਾਲ ਤੁਹਾਡਾ ਸਭਾ ਦਾ ਸਵਾਗਤ ਕਰਦਾ ਧੰਨਵਾਦ
2: ਧੰਨਵਾਦ
1: ਸ਼ੁਕਰੀਆ
3: ਬਹੁਤ ਬਹੁਤ
1: ਬਹੁਤ ਬਹੁਤ ਸ਼ੁਕਰੀਆ
4: ਤੇ ਹੁਣ ਪ੍ਰੋਗਰਾਮ ਦਾ ਸਮਾਂ ਖਤਮ ਥੀਂਦਾ ਹੈ ਘਰਾਂ ਕੋ ਜੁਲਦੇ ਹਾਂ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਅਗਲੇ ਪ੍ਰੋਗਰਾਮ ਵਿਚ ਫਿਰ ਮਿਲਵਾ

سامعین دی خدمت پونم دا سلام عرض ہے. سامعین دیس پنجاب پروگرام دی مجلس لائی کی اسی ہر روز آج ایک بار پھر حاضر ہویا نال نے حاضر اج دی مکھ وک سلسلے وی. پر تسی جان دیو کہ ہر روز پروگرام دا آغاز اسی کردے ہاں اج دی گل دے نال. اج دی گل تو بعد پیش کران گے اج دا خاص سلسلہ دو آر دیاں دو پار دیاں. اس تو بعد ہوئے گا لوک رنگ. لوک رنگ سلسلے تحت اج اسی اوم پرکاش سدھو ہونا دی گائے لوک گیتاں نوں سناواں گے تے آخر دے وچ پیش کران گے تمنا. سو سامن اج دی گل دے نال پروگرام دا آغاز کردے ہاں. اج دی گل اسی جس وشے تے کرن جا رہے ہاں اے ساڈی سرکھیا دے نال ساڈی جان دے نال ساڈی زندگی دے نال جڑیا ہویا اے. ਜਦੋਂ ਵੀ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਾਂ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਤਾਂ ਫਿਰ ਸੜਕਾਂ ਤੇ ਕੋਈ ਵਾਹਨ ਚਲਾਉਂਦਿਆਂ ਹੋਇਆਂ ਸਾਨੂੰ ਅਕਸਰ ਹਿਦਾਇਤ ਕੀਤੀ ਜਾਂਦੀ ਹੈ ਕਿ ਅਸੀਂ ਸੜਕ ਸੁਰੱਖਿਆ ਦੀ ਪਾਲਣਾ ਕਰੀਏ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ. ਤੇ ਅਸੀਂ ਅਕਸਰ ਉਸ ਨੂੰ ਇੱਕ ਬੋਝ ਵਾਂਗ ਸਮਝ ਲੈਂਦੇ ਹਾਂ, ਕਿਸੇ ਪਾਬੰਦੀ ਵਾਂਗ ਸਮਝ ਲੈਂਦੇ ਹਾਂ ਤੇ ਅਕਸਰ ਗੁਰੇਜ਼ ਕਰਦੇ ਹਾਂ ਕਿ ਸਾਨੂੰ ਸੀਟ ਬੈਲਟ ਨਾ ਹੀ ਲਗਾਉਣੀ ਪਏ, ਹੈਲਮੈਟ ਨਾ ਹੀ ਪਹਿਨਣਾ ਪਏ. ਪਰ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਸਭ ਸਾਡੀ ਸੁਰੱਖਿਆ ਦੇ ਲਈ ਹੀ ਬਣਿਆ ਹੋਇਆ ਹੈ. ਇਸ ਲਈ ਬਣਿਆ ਹੋਇਆ ਤਾਂ ਕਿ ਅਸੀਂ ਸੜਕ ਹਾਦਸਿਆਂ ਵਿੱਚ ਆਪਣਾ ਕੋਈ ਨੁਕਸਾਨ ਨਾ ਕਰ ਲਈਏ. ਸਾਮਿਨ, ਵਿਸ਼ਵ ਵਿਆਪੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ. ਵਿਸ਼ਵ ਸਿਹਤ ਸੰਗਠਨ ਦੁਆਰਾ ਆਯੋਜਿਤ ਇਹ ਇੱਕ ਅਭਿਆਨ ਹੈ ਜਿਸਦਾ ਉਦੇਸ਼ ਸੜਕ ਦੁਰਘਟਨਾਵਾਂ ਨੂੰ ਘੱਟ ਕਰਨਾ ਹੈ ਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਹੈ. ਦੁਨੀਆਂ ਭਰ ਦੇ ਵਿਚ ਹਰ ਸਾਲ ਸੜਕ ਦੁਰਘਟਨਾਵਾਂ ਤੋਂ ਹੋਣ ਵਾਲੀਆਂ ਲਗਭਗ 1.3 million ਮੌਤਾਂ ਨੂੰ ਘੱਟ ਕਰਨਾ ਇਸ ਉਦੇਸ਼ ਹੈ ਤੇ ਇਸ ਵਾਰ ਜੋ ਇਸਦੀ ਥੀਮ ਹੈ ਉਹ ਹੈ ਕਿ 2026 ਦੇ ਲਈ ਸੜਕ ਸੁਰੱਖਿਆ ਨਾਇਕ ਅਸੀਂ ਬਣੀਏ. ਬਿਕਮ ਅ ਰੋਡ ਸੇਫਟੀ ਹੀਰੋ ਇਸ ਭੂਮਿਕਾ ਤੇ ਜ਼ੋਰ ਦਿੱਤਾ ਜਾ ਰਿਹਾ ਜੋ ਸਾਰਿਆਂ ਦੇ ਲਈ ਯਾਤਰਾਵਾਂ ਨੂੰ ਸੁਰੱਖਿਅਤ ਬਣਾਉਣ ਦੇ ਲਈ ਭੂਮਿਕਾ ਨਿਭਾਉਣ ਤੇ ਕੇਂਦਰਿਤ ਹੈ. ਭਾਰਤ ਦੇ ਵਿਚ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਆਮ ਤੌਰ ਤੇ ਹਰ ਸਾਲ 11 ਤੋਂ 17 ਜਨਵਰੀ ਦੇ ਵਿਚ ਮਨਾਇਆ ਜਾਂਦਾ ਹੈ. ਪਰ ਜੇਕਰ ਅਸੀਂ ਵਿਸ਼ਵ ਵਿਆਪੀ ਗੱਲ ਕਰੀਏ ਤਾਂ 12 ਤੋਂ 28 ਮਈ ਦਰਮਿਆਨ ਇਹ ਆਯੋਜਿਤ ਕੀਤਾ ਜਾਂਦਾ ਹੈ ਤੇ ਹਰ ਸਾਲ ਅਲੱਗ ਅਲੱਗ ਦੇਸ਼ਾਂ ਦੇ ਵਿਚ ਅਲੱਗ ਅਲੱਗ ਦਿਨਾਂ ਤੇ ਤਾਰੀਖਾਂ ਤੇ ਸੜਕ ਸੁਰੱਖਿਆ ਦੀ ਗੱਲ ਕੀਤੀ ਹੀ ਜਾਂਦੀ ਹੈ ਕਿਉਂਕਿ ਪੂਰੇ ਵਿਸ਼ਵ ਦੇ ਵਿਚ ਇਹ ਇਕ ਗੰਭੀਰ ਸਮੱਸਿਆ ਬਣ ਚੁੱਕਿਆ ਹੈ. ਪੂਰੇ ਵਿਸ਼ਵ ਦੇ ਵਿਚ ਇਕ ਚੁਣੌਤੀ ਹੈ ਕਿ ਅਸੀਂ ਸੜਕ ਦੁਰਘਟਨਾਵਾਂ ਨੂੰ ਘੱਟ ਕਰ ਸਕੀਏ ਤੇ ਅਸੀਂ ਜੋ ਵੀ ਇਹ ਦੁਰਘਟਨਾਵਾਂ ਹੁੰਦੀਆਂ ਨੇ ਉਨ੍ਹਾਂ ਨੂੰ ਘੱਟ ਕਰਕੇ ਸੜਕਾਂ ਤੇ ਸੁਰੱਖਿਅਤ ਚੱਲ ਸਕੀਏ. ਸਾਮਿਨ, ਅਸੀਂ ਜਦੋਂ ਵੀ ਕੋਈ ਵਾਹਨ ਚਲਾਉਂਦੇ ਹਾਂ ਤਾਂ ਅਕਸਰ ਕੁਝ ਗੱਲਾਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ. ਜਿਵੇਂ ਜੇਕਰ ਤੁਸੀਂ ਦੁਪਹੀਆ ਵਾਹਨ ਚਲਾਉਂਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਹੈਲਮੈਟ ਪਹਿਨਿਆ ਹੋਏ. ਹੈਲਮੈਟ ਤੁਸੀਂ ਸਹੀ ਕੁਆਲਿਟੀ ਦਾ ਪਹਿਨਿਆ ਹੋਏ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਅਕਸਰ ਦਿਖਾਉਣ ਦੇ ਲਈ ਕਿ ਅਸੀਂ ਹੈਲਮੈਟ ਪਹਿਨਿਆ ਹੋਇਆ ਹੈ ਪਹਿਨ ਲੈਂਦੇ ਹਾਂ ਪਰ ਉਹ ਹੈਲਮੈਟ ਬਹੁਤੀ ਵਾਰ ਸਾਡੀ ਸੁਰੱਖਿਆ ਨਹੀਂ ਕਰ ਪਾਉਂਦਾ. ਸੋ ਹੈਲਮੈਟ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ ਜੋ ਕਿ ਸਾਡੀ ਸੁਰੱਖਿਆ ਕਰ ਸਕੇ. ਜਦੋਂ ਅਸੀਂ ਫੋਰ ਵੀਲਰ ਚਲਾਉਂਦੇ ਹਾਂ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸੀਟ ਬੈਲਟ ਲਗਾ ਕੇ ਰੱਖੀਏ ਤਾਂ ਜੋ ਅਸੀਂ ਕਿਸੇ ਵੀ ਹੋਣ ਵਾਲੇ ਹਾਦਸੇ ਤੋਂ ਆਪਣਾ ਬਚਾਅ ਕਰ ਸਕੀਏ. ਆਪਣੇ ਵਾਹਨਾਂ ਦੀ ਸਮੇਂ ਸਮੇਂ ਤੇ ਅਸੀਂ ਮੁਰੰਮਤ ਕਰਵਾਉਂਦੇ ਰਹੀਏ, ਉਹਨਾਂ ਦੀ ਜਾਂਚ ਕਰਵਾਉਂਦੇ ਰਹੀਏ, ਉਹਨਾਂ ਦੀ ਸਰਵਿਸ ਕਰਵਾਉਂਦੇ ਰਹੀਏ. ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਗੱਲ ਤਾਂ ਕਰਦੇ ਹਾਂ ਪਰ ਨਾਲ ਹੀ ਇਹ ਗੱਲ ਕਰਨੀ ਵੀ ਜ਼ਰੂਰੀ ਹੈ ਕਿ ਜਿਸ ਵਾਹਨ ਨੂੰ ਲੈ ਕੇ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਕਿ ਉਹ ਵਾਹਨ ਵੀ ਚਲਾਉਣ ਯੋਗ ਹੈ ਜਾਂ ਨਹੀਂ, ਉਹ ਸਾਡੀ ਸੁਰੱਖਿਆ ਕਰ ਪਾਏਗਾ ਜਾਂ ਨਹੀਂ. ਸਮਿਨ, ਅੱਜ ਕੱਲ੍ਹ ਤਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਦੋਂ ਵੀ ਅਸੀਂ ਕੋਈ ਗੱਡੀ ਖਰੀਦਦੇ ਹਾਂ ਚਾਹੇ ਉਹ ਫੋਰ ਵੀਲਰ ਹੋਏ ਜਾਂ ਫਿਰ ਟੂ ਵੀਲਰ, ਅਸੀਂ ਅਕਸਰ ਉਸਦੀ ਦਿੱਖ ਤੇ ਉਸਦੀ ਮਾਇਲੇਜ ਤੇ ਧਿਆਨ ਦਿੰਦੇ ਹਾਂ. ਪਰ ਇਸ ਚੀਜ਼ ਤੇ ਧਿਆਨ ਰੱਖਣ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੀ ਉਹ ਵਾਹਨ ਸਾਡੇ ਲਈ ਸੁਰੱਖਿਅਤ ਵੀ ਹੈ ਜਾਂ ਨਹੀਂ, ਖਾਸ ਤੌਰ ਤੇ ਫੋਰ ਵੀਲਰ. ਜਦੋਂ ਆਪਾਂ ਕਿਸੇ ਵੀ ਵਾਹਨ ਨੂੰ ਫੋਰ ਵੀਲਰ ਨੂੰ ਖਰੀਦਦੇ ਹਾਂ ਤਾਂ ਇਸ ਗੱਲ ਨੂੰ ਪੁੱਛਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇਕਰ ਕੋਈ ਸੜਕੀ ਹਾਦਸਾ ਹੁੰਦਾ ਹੈ ਤਾਂ ਕੀ ਇਹ ਵਾਹਨ ਉਸ ਵੇਲੇ ਸਾਡੀ ਸੁਰੱਖਿਆ ਕਰ ਪਾਏਗਾ. ਤੇ
ਇਹਨਾਂ ਗੱਲਾਂ ਦੇ ਨਾਲ ਨਾਲ ਹੀ ਹਮੇਸ਼ਾ ਸਪੀਡ ਤੇ ਧਿਆਨ ਰੱਖਿਆ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਅਕਸਰ ਸਮੇਂ ਇੰਝ ਹੁੰਦਾ ਹੈ ਕਿ ਜੋ ਵੀ ਸੜਕੀ ਹਾਦਸਿਆਂ ਦੇ ਵਿੱਚ ਜਾਨ ਗੁਆਉਣ ਵਾਲੇ ਲੋਕ ਹੁੰਦੇ ਨੇ, ਜਦੋਂ ਪਤਾ ਕੀਤਾ ਜਾਂਦਾ ਹੈ ਕਿ ਇਹਨਾਂ ਦੀ ਸਪੀਡ ਕੀ ਸੀ ਤਾਂ ਫਿਰ ਅਕਸਰ ਇਹ ਪਤਾ ਚੱਲਦਾ ਹੈ ਕਿ ਉਹ ਓਵਰ ਸਪੀਡ ਦੇ ਵਿੱਚ ਗੱਡੀ ਚਲਾ ਰਹੇ ਸਨ। ਤੇ ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਜਦੋਂ ਬਹੁਤ ਜ਼ਿਆਦਾ ਹਾਦਸੇ ਹੋ ਜਾਂਦੇ ਨੇ ਜਾਂ ਤੁਸੀਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਜੇਕਰ ਤੁਸੀਂ ਸਹੀ ਸਪੀਡ ਦੇ ਵਿੱਚ ਗੱਡੀ ਲੈ ਕੇ ਜਾ ਰਹੇ ਹੋ ਤੁਸੀਂ ਵੱਡੇ ਨੁਕਸਾਨ ਤੋਂ ਬਚ ਸਕਦੇ ਹੋ। ਸੋ ਸਹੀ ਸਪੀਡ ਦਾ ਅੰਦਾਜ਼ਾ ਹੋਣਾ ਬਹੁਤ ਜ਼ਰੂਰੀ ਹੈ। ਸਪੀਡ ਉਨੀ ਹੀ ਹੋਵੇ ਜਿਸ ਦੇ ਨਾਲ ਸਾਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਅੱਜ ਕੱਲ੍ਹ ਦੇ ਜੇਕਰ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਮੋਬਾਈਲ ਸਾਡੇ ਲਈ ਗੰਭੀਰ ਚੁਣੌਤੀ ਬਣ ਚੁੱਕਿਆ ਹੈ। ਸਾਡੇ ਪਰਿਵਾਰਕ ਜੀਵਨ ਨੂੰ ਤਾਂ ਇਹ ਤਬਾਹ ਕਰ ਹੀ ਰਿਹਾ।

ਹੋਗੀ ਹੈ ਕਿ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਜੇਕਰ ਵਾਹਨ ਚਲਾਉਂਦੇ ਹੋਏ ਸਕਰੀਨ ਦੇਖਾਂਗੇ ਤਾਂ ਕਿੰਨਾ ਵੱਡਾ ਹਾਦਸਾ ਹੋ ਸਕਦਾ ਹੈ। ਕੀ ਸਕਰੀਨ ਦੇਖਣਾ, ਮੈਸੇਜ ਚੈੱਕ ਕਰਨਾ, ਮੋਬਾਈਲ ਸਕਰੋਲ ਕਰਨਾ, ਫੋਨ ਤੇ ਗੱਲ ਕਰਨਾ ਸਾਡੀ ਜਾਨ ਤੋਂ ਜ਼ਿਆਦਾ ਕੀਮਤੀ ਹੈ। ਜੇਕਰ ਤੁਹਾਨੂੰ ਜ਼ਰੂਰੀ ਫੋਨ ਤੇ ਗੱਲ ਕਰਨੀ ਵੀ ਪੈ ਰਹੀ ਹੈ ਤਾਂ ਤੁਸੀਂ ਸਪੀਕਰ ਤੇ ਲਗਾ ਕੇ ਵੀ ਕਰ ਸਕਦੇ ਹੋ ਜਾਂ ਫਿਰ ਵਾਹਨ ਨੂੰ ਰੋਕ ਕੇ ਸਾਈਡ ਤੇ ਲਗਾ ਕੇ ਵੀ ਗੱਲ ਕਰ ਸਕਦੇ ਹੋ। ਪਰ ਇਸ ਚੀਜ਼ ਤੋਂ ਹਮੇਸ਼ਾ ਹੀ ਗੁਰੇਜ਼ ਕਰਨਾ ਚਾਹੀਦਾ ਹੈ ਕਿ ਤੁਸੀਂ ਵਾਹਨ ਚਲਾਉਂਦੇ ਹੋਇਆਂ ਸਕਰੀਨ ਦਾ ਇਸਤੇਮਾਲ ਕਰੋ, ਮੋਬਾਈਲ ਦਾ ਇਸਤੇਮਾਲ ਕਰੋ। ਕਈ ਵਾਰ ਇੰਝ ਵੀ ਹੁੰਦਾ ਹੈ ਕਿ ਗੱਡੀ ਚਲਾਉਂਦੇ ਹੋਇਆਂ ਅਸੀਂ ਉੱਚੀ ਆਵਾਜ਼ ਦੇ ਵਿੱਚ ਹੈੱਡਫੋਨ ਤੇ ਸੁਣ ਰਹੇ ਹੁੰਦੇ ਹਾਂ, ਗੱਲਬਾਤ ਕਰ ਰਹੇ ਹੁੰਦੇ ਹਾਂ ਜਾਂ ਆਪਣੀ ਕਾਰ ਦੇ ਵਿੱਚ ਮਿਊਜ਼ਿਕ ਲਗਾ ਕੇ ਚੱਲ ਰਹੇ ਹੁੰਦੇ ਹਾਂ। ਉਸ ਵੇਲੇ ਵੀ ਸਾਨੂੰ ਸਾਡੇ ਆਸ ਪਾਸ ਕੀ ਹੋ ਰਿਹਾ ਇਸ ਦਾ ਅੰਦਾਜ਼ਾ ਨਹੀਂ ਹੋ ਪਾਉਂਦਾ। ਸੋ ਸਾਮੀ ਨੇ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਸਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਨੇ। ਇਹਨਾਂ ਨੂੰ ਜੇਕਰ ਅਸੀਂ ਅਣਗੌਲਾ ਕਰਾਂਗੇ ਤਾਂ ਅਸੀਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਾਂ। ਕਾਰ ਦੇ ਵਿੱਚ ਨਾ ਚੱਲੀਏ, ਸਮੇਂ ਤੇ ਚੱਲੀਏ, ਅਨੁਸ਼ਾਸਿਤ ਹੋ ਕੇ ਚੱਲੀਏ ਤਾਂ ਅਸੀਂ ਸੜਕ ਤੇ ਵੀ ਕਾਰ ਨਹੀਂ ਕਰਾਂਗੇ। ਅਸੀਂ ਸਮੇਂ ਸਮੇਂ ਤੇ ਆਪਣੇ ਵਾਹਨ ਦੀ ਚੈਕਿੰਗ ਕਰਾਉਂਦੇ ਰਹੀਏ ਤਾਂ ਅਸੀਂ ਅਣਸੱਦੇ ਹਾਦਸਿਆਂ ਤੋਂ ਬਚੇ ਰਹਿ ਸਕਦੇ ਹਾਂ। ਤੇ ਲਾਸਟ ਵਿੱਚ ਅਸੀਂ ਆਖਿਰ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਤੇ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਗੱਡੀ ਚਲਾਉਂਦੇ ਹਾਂ ਤਾਂ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ। ਤੇ ਇਹ ਸਾਰੀਆਂ ਗੱਲਾਂ ਦਾ ਖਿਆਲ ਅਸੀਂ ਜੇਕਰ ਰੱਖਾਂਗੇ ਤਾਂ ਹੀ ਇਹ ਜੋ ਦਿਨ ਮਨਾਏ ਜਾਂਦੇ ਨੇ, ਹਫ਼ਤੇ ਮਨਾਏ ਜਾਂਦੇ ਨੇ, ਪੰਦਰਵਾੜਾ ਮਨਾਏ ਜਾਂਦੇ ਨੇ, ਇਹ ਸਾਰਥਕ ਹੋ ਸਕਦੇ ਨੇ। ਸਾਨੂੰ ਉਮੀਦ ਹੈ ਸਾਮਿਨ ਕਿ ਤੁਸੀਂ ਅੱਜ ਦੀ ਗੱਲ ਦੇ ਵਿਸ਼ੇ ਨੂੰ ਧਿਆਨ ਚ ਰੱਖੋਗੇ। ਅੱਜ ਦੀ ਗੱਲ ਦੇ ਤਹਿਤ ਜੋ ਅਸੀਂ ਹਦਾਇਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਦਾ ਜ਼ਰੂਰ ਪਾਲਣ ਕਰੋਗੇ ਤਾਂ ਹੀ ਇਹ ਦਿਨ ਸਾਰਥਕ ਹੋ ਸਕਦੇ ਨੇ। ਸੋ ਵਿਸ਼ਵ ਵਿਆਪੀ ਸੜਕ ਸੁਰੱਖਿਆ ਹਫ਼ਤਾ ਬਾਰੇ ਅਸੀਂ ਅੱਜ ਦੇ ਇਸ ਸਿਲਸਿਲੇ ਤਹਿਤ ਗੱਲਬਾਤ ਕੀਤੀ ਤੇ ਹੁਣ ਸਾਮਿਨ ਵਧਦੇ ਹਾਂ ਸਾਡੇ ਅਗਲੇ ਸਿਲਸਿਲੇ ਵੱਲ। ਪੇਸ਼ ਕਰ ਰਹੇ ਹਾਂ ਦੁਆਰ ਦੀਆਂ ਦੁਪਹਿਰ ਦੀਆਂ।

ਦੋ ਆਰਦੀਆਂ ਦੋ ਪਾਰਦੀਆਂ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਸਲਾਮ। ਸਮੇਂ ਸਾਲ 1947 ਚ ਮੁਲਕ ਦੀ ਵੰਡ ਹੋਈ ਸੀ। ਮੁਲਕ ਦੀ ਵੰਡ ਤੋਂ ਬਾਅਦ ਮੁਲਕ ਦੋ ਨਹੀਂ ਸੀ ਹੋਏ, ਪੰਜਾਬ ਸੂਬਾ ਵੀ ਦੋ ਹਿੱਸਿਆਂ ਚ ਵੰਡਿਆ ਗਿਆ ਸੀ। ਇਸ ਵੰਡ ਨੇ ਕਈ ਜ਼ਖਮ ਕਈ ਦਰਦ ਦਿੱਤੇ। ਬੇਸ਼ੁਮਾਰ ਪਰਿਵਾਰ ਇਦਾਂ ਦੇ ਸਨ ਜਿਹੜੇ ਰੱਜੇ ਪੁੱਜੇ ਸਨ ਪਰ ਉਜੜ ਗਏ। ਕੁਛ ਪਰਿਵਾਰਾਂ ਨੂੰ ਇਧਰੋਂ ਉਧਰ ਜਾਣਾ ਪਿਆ ਤੇ ਕੁਛ ਪਰਿਵਾਰ ਉਧਰੋਂ ਇਧਰ ਹਿਜਰਤ ਕਰਕੇ ਆ ਗਏ ਸਨ। ਭਾਵੇਂ ਇਸ ਵੰਡ ਨੇ ਬੜੇ ਜ਼ਖਮ ਦਿੱਤੇ ਸੀ ਪਰ ਫਿਰ ਵੀ ਇਸ ਵੰਡ ਕਰਕੇ ਸਾਂਝ ਖਤਮ ਨਹੀਂ ਸੀ ਹੋਈ। ਵੰਡ ਨੇ ਸਾਂਝ ਨੂੰ ਮਰਨ ਨਹੀਂ ਦਿੱਤਾ ਕਿਉਂਕਿ ਇਹ ਜਿਹੜੀ ਸਾਂਝ ਸੀ ਨਾ, ਇਹ ਇਤਿਹਾਸ ਚੋਂ ਨਿਕਲੀ ਸੀ, ਉਸ ਇਤਿਹਾਸ ਚੋਂ, ਉਸ ਵਿਰਸੇ ਚੋਂ ਜਿਹਦੇ ਚ ਸਾਰਿਆਂ ਨੇ ਇਕੱਠੇ ਰਲ ਮਿਲ ਕੇ ਆਜ਼ਾਦੀ ਦੀ ਜੰਗ ਲੜੀ ਸੀ, ਘਾਲਣਾ ਘਾਲੀ ਸੀ, ਗੋਰੀ ਹਕੂਮਤ ਦਾ ਸਾਹਮਣਾ ਕੀਤਾ ਸੀ। ਤੇ ਫਿਰ ਇਹਦੇ ਨਾਲ ਨਾਲ ਸੱਭਿਆਚਾਰਕ ਜਿਹੜੀ ਪਛਾਣ ਸੀ ਨਾ ਦੋਵਾਂ ਹਿੱਸਿਆਂ ਚ, ਭਾਵੇਂ ਉਹ ਜ਼ੁਬਾਨ ਦੀ ਹੋਵੇ, ਭਾਵੇਂ ਉਹ ਖਾਣ ਪੀਣ ਦੀ ਹੋਵੇ, ਰਹਿਣ ਸਹਿਣ ਦੀ ਹੋਵੇ, ਇਹ ਸਾਂਝ ਵੀ ਇਦਾਂ ਦੀ ਸੀ ਜਿਹਨੇ ਵੰਡ ਨਹੀਂ ਹੋਣ ਦਿੱਤੀ।

ਸਮੇਂ ਦੁਆਰਦੀਆਂ ਤੋਂ ਪਾਰਦੀਆਂ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਨਸ਼ਰ ਕੀਤਾ ਜਾ ਰਿਹਾ ਹੈ ਜੀ। ਇਸ ਪ੍ਰੋਗਰਾਮ 'ਚ ਗੱਲ ਚੱਲ ਰਹੀ ਹੈ ਇੱਧਰ ਦੇ ਪੰਜਾਬ ਦੀ ਵੀ ਅਤੇ ਉੱਧਰ ਦੇ ਪੰਜਾਬ ਦੀ ਵੀ। ਵੇਖੋ ਜੀ, ਪੰਜਾਬ ਭਾਵੇਂ ਹਿੰਦੁਸਤਾਨ ਵਾਲੇ ਪਾਸੇ ਦਾ ਹੋਵੇ ਜਾਂ ਫਿਰ ਉੱਧਰ ਪਾਕਿਸਤਾਨ ਵਾਲੇ ਪਾਸੇ ਦਾ, ਇਹਨਾਂ ਦੋਵਾਂ ਦੇ ਦਰਮਿਆਨ, ਇਹਨਾਂ ਦੋਵਾਂ ਖਿੱਤਿਆਂ ਦੇ ਦਰਮਿਆਨ ਜੋ ਸਾਂਝ ਹੈ ਨਾ, ਉਹਦੇ ਨੁਕਤੇ ਬੜੇ ਬਰੀਕ ਨੇ। ਇਹ ਨੁਕਤੇ ਜਿੰਨੇ ਬਰੀਕ ਨੇ ਉਨੇ ਜ਼ਿਆਦਾ ਸੂਖਮ ਵੀ ਨੇ। ਇਹਨਾਂ ਨੁਕਤਿਆਂ 'ਚ ਜਜ਼ਬਾਤ ਨੇ, ਸੰਵੇਦਨਸ਼ੀਲਤਾ ਹੈ। ਮਿਸਾਲ ਦੇ ਤੌਰ 'ਤੇ ਇੱਕ ਨੁਕਤਾ ਪੰਜਾਬੀ ਜ਼ੁਬਾਨ ਦੇ ਮਕਬੂਲ

ਸ਼ਾਇਰ ਦੇ ਨਾਂ ਨਾਲ ਜੁੜਿਆ। ਹੁਣ ਦੋਵਾਂ ਪੰਜਾਬਾਂ ਦੀ ਸਾਂਝ ਦਾ ਪ੍ਰਤੀਕ ਹੈ ਇਹ ਸ਼ਾਇਰ, ਪੰਜਾਬੀ ਦੇ ਮਕਬੂਲ ਸ਼ਾਇਰ ਡਾਕਟਰ ਜਗਤਾਰ। ਡਾਕਟਰ ਜਗਤਾਰ ਦੀ ਸ਼ਾਇਰੀ ਦਾ, ਉਹਨਾਂ ਦੇ ਖਿਆਲਾਂ ਦਾ, ਉਹਨਾਂ ਦੇ ਲਫ਼ਜ਼ਾਂ ਦਾ ਹਰ ਕੋਈ ਕਾਇਲ ਹੈ। ਉਹਨਾਂ ਦੀ ਸ਼ਾਇਰੀ 'ਚ ਇੱਕ ਬੇਬਾਕੀ ਮਿਲਦੀ ਹੈ, ਉਹਨਾਂ ਦੇ ਬੋਲਾਂ 'ਚ ਮਸਤੀ ਦਾ ਅਹਿਸਾਸ ਹੁੰਦਾ ਹੈ, ਅਤੇ ਉਹਨਾਂ ਦੇ ਖਿਆਲ ਇਹ ਅਹਿਸਾਸ ਕਰਾਉਂਦੇ ਨੇ ਕਿ ਇਸ ਸ਼ਾਇਰ ਦਾ ਬੌਧਿਕ ਤਲ ਬਹੁਤ ਉੱਚਾ ਹੈ। ਅਤੇ ਉਹਨਾਂ ਦੀ ਸ਼ਾਇਰੀ 'ਚ ਸਭ ਤੋਂ ਨਿਵੇਕਲੀ ਗੱਲ ਇਹ ਹੈ ਕਿ ਉਹਨਾਂ ਦੇ ਬੋਲਾਂ 'ਚ, ਉਹਨਾਂ ਦੇ ਅੰਦਾਜ਼ ਵਿੱਚ ਦੋਵਾਂ ਪੰਜਾਬਾਂ ਦੀ ਤਸਵੀਰ ਨਜ਼ਰ ਆਉਂਦੀ ਹੈ। ਸੋ ਜੀ, ਇਸ ਸ਼ਾਇਰ ਦੇ ਮੁਤਲਕ ਕੁਛ ਹੋਰ ਗੱਲਬਾਤ ਇਸ ਗੀਤ ਤੋਂ ਬਾਅਦ। ਦੁਆਰਦੀਆਂ ਤੋਂ ਪਾਰਦੀਆਂ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਨਸ਼ਰ ਕੀਤਾ ਜਾ ਰਿਹਾ ਹੈ।

ਗੁਲਾਮ ਅਲੀ ਦੀ ਆਵਾਜ਼ ਚ ਤੁਸੀਂ ਇਹ ਗਜ਼ਲ ਸੁਣ ਰਹੇ ਸੀ ਜੀ। ਤੇ ਇਹ ਗਜ਼ਲ ਜਿੰਨੀ ਪਾਕਿਸਤਾਨ ਵਿੱਚ ਮਕਬੂਲ ਹੈ, ਪਸੰਦ ਕੀਤੀ ਜਾਂਦੀ ਹੈ, ਹਰ ਕਿਸੇ ਦੇ ਦਿਲ ਦੇ ਨਜ਼ਦੀਕ ਹੈ, ਹਿੰਦੁਸਤਾਨ ਵਿੱਚ ਵੀ ਇਸ ਗਜ਼ਲ ਨੂੰ, ਇਹਦੇ ਬੋਲਾਂ ਨੂੰ, ਇਹਦੀ ਤਰਜ਼ ਨੂੰ ਓਨੀ ਹੀ ਮੁਹੱਬਤ ਦਿੱਤੀ ਜਾਂਦੀ ਹੈ। ਸੋ ਇਹ ਗਜ਼ਲ ਵੀ ਸਾਂਝੇ ਵਿਰਸੇ ਦੀ, ਸਾਂਝੀ ਜ਼ੁਬਾਨ ਦੀ, ਸਾਂਝੇ ਸੱਭਿਆਚਾਰ ਦੀ ਪ੍ਰਤੀਕ ਹੈ। ਤੇ ਦੁਆਰਦੀਆਂ ਤੋਂ ਪਾਰਦੀਆਂ ਪ੍ਰੋਗਰਾਮ ਜਿਹੜਾ ਕਿ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਨਸ਼ਰ ਕੀਤਾ ਜਾ ਰਿਹਾ, ਇਹਦੇ 'ਚ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਡਾਕਟਰ ਜਗਤਾਰ ਵੀ ਇੱਦਾਂ ਦੇ ਸ਼ਾਇਰ ਨੇ, ਇੱਦਾਂ ਦੀ ਸ਼ਖਸੀਅਤ ਹੈ ਜੋ ਸਾਂਝੇ ਸੱਭਿਆਚਾਰ ਦੀ ਪ੍ਰਤੀਕ ਹੈ। ਇਸ ਮੁਤਲਕ ਉਹਨਾਂ ਦੀਆਂ 13 ਕਹਾਣੀਆਂ ਅਦੀਬਾਂ ਕੋਲ, ਸ਼ਾਇਰਾਂ ਕੋਲ, ਸਾਹਿਤਕਾਰਾਂ ਦੇ ਕੋਲ ਹੋਣਗੀਆਂ, ਜੋ ਇਹ ਬਿਆਨ ਕਰਦੀਆਂ ਨੇ ਕਿ ਵਾਕਈ ਡਾਕਟਰ ਜਗਤਾਰ ਇੱਧਰ ਦੇ ਪੰਜਾਬ ਦੇ ਵੀ ਉਨੇ ਹੀ ਨੇ ਜਿੰਨੇ ਉੱਧਰ ਦੇ ਪੰਜਾਬ ਦੇ ਨੇ। ਕੁਝ ਕਹਾਣੀਆਂ ਤੇ ਇੰਨੀਆਂ ਪਿਆਰੀਆਂ ਨੇ ਕਿ ਉਹ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੰਦੀਆਂ ਨੇ। ਜਿੱਦਾਂ ਡਾਕਟਰ ਸੁਖਦੇਵ ਸਿਰਸਾ, ਜਿਹੜੇ ਮਕਬੂਲ ਸਾਹਿਤਕਾਰ ਨੇ, ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਮੈਂ ਬੜਾ ਹੈਰਾਨ ਹੁੰਦਾ ਵੇਖ ਕੇ ਕਿ ਡਾਕਟਰ ਜਗਤਾਰ ਜਦੋਂ ਵੀ ਲਾਹੌਰ 'ਚ ਜਾਂਦੇ ਨੇ ਤੇ ਉੱਥੋਂ ਦੇ ਅਦੀਬਾਂ ਨੂੰ ਇੰਜ ਬੁਲਾਉਂਦੇ ਨੇ ਜਿਵੇਂ ਸਾਰੇ ਉਹਨਾਂ ਦੇ ਸੇਵਾਦਾਰ ਹੋਣ। ਇੰਨੀ ਅਪਣੱਤ ਲੱਗਦੀ ਹੈ, ਇੰਨੀ ਮੁਹੱਬਤ ਲੱਗਦੀ ਹੈ ਕਿ ਲੱਗਦਾ ਹੀ ਨਹੀਂ ਕਿਸੇ ਉਪਰੀ ਥਾਂ ਤੇ ਹੋਈ। ਡਾਕਟਰ ਜਗਤਾਰ ਜਦੋਂ ਉੱਧਰ ਜਾ ਕੇ ਉਹਨਾਂ ਅਦੀਬਾਂ ਨੂੰ ਸੰਬੋਧਨ ਕਰਦੇ ਨੇ ਤੇ ਇਦਾਂ ਲੱਗਦਾ ਜਿਵੇਂ ਮੁਹੱਬਤ ਦਾ ਦਰਿਆ ਵਗਦਾ ਹੋਵੇ। ਤੇ ਇਸ ਮੁਹੱਬਤ ਦੇ, ਇਸ ਦਰਿਆ ਦੇ ਪਾਣੀ ਦੀ ਜਿਹੜੀ ਕਲਕਲ ਹੈ, ਉਹ ਕਿਸੇ ਹੱਦ ਸਰਹੱਦ ਵਿੱਚ ਮਹਦੂਦ ਨਹੀਂ ਰਹਿੰਦੀ। ਉਹ ਸਾਂਝੀ ਹੈ, ਉਹਦੀ ਮਹਿਕ ਸਾਂਝੀ ਹੈ, ਉਹਦੀ ਲਹਿਰ ਸਾਂਝੀ ਹੈ।

ਸ਼ਾਜ਼ੀਆ ਮਨਜ਼ੂਰ ਨੂੰ ਤੁਸੀਂ ਦੁਪਾਰ ਦੀਆਂ ਪ੍ਰੋਗਰਾਮ ਚ ਸੁਣਿਆ, ਜੋ ਕਿ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਨਸ਼ਰ ਕੀਤਾ ਜਾ ਰਿਹਾ। ਤੇ ਇਸ ਪ੍ਰੋਗਰਾਮ ਚ ਅੱਜ ਗੱਲਬਾਤ ਅਸੀਂ ਸ਼ਾਇਰ, ਅਦੀਬ, ਸਾਹਿਤਕਾਰ ਡਾਕਟਰ ਜਗਤਾਰ ਦੀ ਕਰ ਰਹੇ ਹਾਂ, ਜਿਨ੍ਹਾਂ ਦੀ ਸ਼ਾਇਰੀ ਚ, ਜਿਨ੍ਹਾਂ ਦੀ ਸ਼ਖਸੀਅਤ ਚ, ਜਿਨ੍ਹਾਂ ਦੇ ਖਿਆਲਾਂ ਚ ਦੋਵਾਂ ਪੰਜਾਬਾਂ ਦੀ ਤਸਵੀਰ ਵੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਮਿਸਰੇ, ਉਹਨਾਂ ਦੇ ਬਹੁਤ ਸਾਰੇ ਨੁਕਤੇ ਇੱਦਾਂ ਦੇ ਨੇ ਜਿਨ੍ਹਾਂ ਤੋਂ ਅਸੀਂ ਸਾਂਝੇ ਪੰਜਾਬ ਦੀ ਝਲਕ ਵੇਖਦੇ ਹਾਂ, ਜਿਸ ਕਰਕੇ ਉਹ ਇੱਧਰ ਦੇ ਵੀ ਸ਼ਾਇਰ ਨੇ ਤੇ ਉੱਧਰ ਦੇ ਵੀ, ਦੋਵੇਂ ਪਾਸੇ ਉਹਨਾਂ ਦੇ ਬੋਲਾਂ ਨੂੰ, ਉਹਨਾਂ ਦੇ ਖਿਆਲਾਂ ਨੂੰ ਪਸੰਦ ਕੀਤਾ ਜਾਂਦਾ। ਮਿਸਾਲ ਦੇ ਤੌਰ ਤੇ ਉਹਨਾਂ ਦਾ ਇੱਕ ਮਿਸਰਾ ਹੈ, ਉਹ ਪੱਤਾ ਇੱਕ ਨਬੀ ਸੀ, ਸਬਜ਼ ਮੌਸਮ ਦਾ ਪੈਗੰਬਰ ਸੀ। ਹੁਣ ਜਿਹੜੇ ਹਰੇ ਪੱਤੇ ਦੀ ਗੱਲ ਡਾਕਟਰ ਜਗਤਾਰ ਕਰ ਰਹੇ ਨੇ,

ਸਾਵਿੰਦ ਦੋ ਆਰਦੀਆਂ ਦੋ ਪਾਰਦੀਆਂ ਸਤਿ ਸ੍ਰੀ ਬਾਦ ਹੁਣ ਪੇਸ਼ ਕਰ ਰਿਹਾ ਲੋਕ ਰੰਗ ਸੁਸਰਾ ਜਿਸ ਤਹਿਤ ਅੱਜ ਸੁਣਾਵਾਂਗੇ ਓਮ ਪ੍ਰਕਾਸ਼ ਸਿੱਧੂ ਹੁਣਾਂ ਦੀ ਗਾਈ ਲੋਕ ਗੀਤ ਇਹਨਾਂ ਦੀ ਆਵਾਜ਼ ਵਿਚ ਆਓ ਪਹਿਲਾਂ ਸੁਣੀਏ ਕਿੱਸਾ ਸਰਵਣ ਕੁਮਾਰ

ਸਾਮੀ ਇਸ ਨਗਮੇ ਦੇ ਨਾਲ ਹੀ ਹੁਣ ਦੇਸ ਪੰਜਾਬ ਪ੍ਰੋਗਰਾਮ ਦਾ ਵੇਲਾ ਮੁਕਦਾ ਏ। ਕੱਲ ਫਿਰ ਆਪਣੇ ਵੇਲੇ ਇਹ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਸ਼ਿੰਗਾਰਾ ਸਿੰਘ ਜੀ, ਗੱਲ ਹੈ ਕਿ ਹਰ ਬੰਦੇ ਦਾ ਨਾ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਅਲੱਗ ਅਲੱਗ ਹੈ।
1: ਉਹ ਤਾਂ ਹੈ ਜੀ।
0: ਹੁਣ ਇਹੀ ਹੈ ਕਿ ਤਰੀਕਾ ਜਿਹਨੂੰ ਆ ਗਿਆ ਉਹਦੀ ਜ਼ਿੰਦਗੀ ਜਿੱਦਾਂ ਕਹਿੰਦੇ ਹੁੰਦੇ ਵੀ ਬਹੁਤ ਵਧੀਆ ਜ਼ਿੰਦਗੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਬਣ ਜਾਂਦੀ ਹੈ।
1: ਸਹੀ ਗੱਲ ਹੈ।
0: ਹੁਣ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਮਾਪਦੰਡ ਅਲੱਗ ਅਲੱਗ ਨੇ। ਕਈ ਬੰਦੇ ਇਹ ਸੋਚਦੇ ਆ ਵੀ ਮੇਰੇ ਕੋਲ ਬਹੁਤ ਸਾਰਾ ਪੈਸਾ ਆ ਜੇ, ਮੈਂ ਧਨਾੜ ਹੋਵਾਂ ਤੇ ਮੇਰੇ ਨਾਲ ਦੀ ਫਿਰ ਜ਼ਿੰਦਗੀ ਕਿਸੇ ਦੀ ਨਹੀਂ।
1: ਸਹੀ ਗੱਲ ਹੈ।
0: ਇਹ ਸੋਚਣ ਦਾ
1: ਸੋਚ ਆ ਜੀ ਆਪਣੋ ਆਪੋ ਆਪਣੀ
0: ਹੈ ਨਾ। ਕੋਈ ਕਿਸੇ ਚੀਜ਼ ਕੋਈ ਮਤਲਬ ਕਈ ਬੰਦੇ ਸੋਚਦੇ ਆ ਕਿ ਵਸਤੂਆਂ ਦੇ ਵਿੱਚ ਜੀਵਨ ਹੈ। ਕਈ ਬੰਦਿਆਂ ਦੀ ਜ਼ਿਆਦਾਤਰ ਕੀ ਅਸੀਂ ਵੀ ਵਿੱਚ ਹੀ ਆ ਉਹਨਾਂ ਦੇ।
1: ਸਹੀ ਗੱਲ।
0: ਜ਼ਿਆਦਾਤਰ ਬੰਦਿਆਂ ਦੀ ਸੋਚ ਇਹ ਹੈ ਕਿ ਵਸਤੂਆਂ ਦੇ ਵਿੱਚ ਜ਼ਿੰਦਗੀ ਹੈ ਔਰ ਵਸਤੂਆਂ ਦੇ ਨਾਲ ਜ਼ਿੰਦਗੀ ਹੈ ਔਰ ਉਹ ਸਾਰੀ ਉਮਰ ਵਸਤੂਆਂ ਦੀ ਭਾਲ ਦੇ ਵਿੱਚ ਉਹਨਾਂ ਦੀ ਸੰਭਾਲ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਕੇ ਚਲੇ ਜਾਂਦੇ ਨੇ।
1: ਦੇਖੋ ਜੀ ਗੱਲ ਤਾਂ ਕੱਟਣ ਦੀ ਆ, ਜੀ ਕੇ ਤਾਂ ਨਹੀਂ ਗਏ।
0: ਇੱਕ ਦੂਜੇ ਵੀ ਹੁੰਦੇ ਆ ਜਿਨ੍ਹਾਂ ਨੂੰ ਸਵੇਰੇ ਹੀ ਉੱਠ ਕੇ ਆਲੂ ਵਾਲੇ ਪਰੌਂਠੇ ਦੀ ਫਿਕਰ ਪੈ ਜਾਂਦੀ ਹੈ।
1: ਜ਼ਿੰਦਗੀ ਕਹਿੰਦੇ ਖਾਣ ਲਈ ਬਣੀ ਆ।
0: ਉਹ ਕਹਿੰਦੇ ਭਾਈ ਇੱਥੇ ਖਾਣ ਪੀਣ ਹੀ ਆਇਆ, ਹੋਰ ਕੀ ਇੱਥੇ ਕਰਨ ਆਇਆ, ਹੈ ਕਿ ਨਹੀਂ?
1: ਸਹੀ ਗੱਲ ਹੈ।
0: ਇਦਾਂ ਦੇ ਵੀ ਹੈ ਤੇ ਕਈ ਬੰਦੇ ਐਸੇ ਹੈ ਕਿ ਉਹ ਕਹਿੰਦੇ ਹੈ ਕਿ ਜ਼ਿੰਦਗੀ ਨੂੰ ਐਸੀ ਖੂਬਸੂਰਤ ਬਣਾਉਣਾ ਹੈ ਤਾਂ ਕਿ ਜ਼ਿੰਦਗੀ ਤੁਹਾਡੀ ਇੱਕ ਮਿਸਾਲ ਬਣ ਜੇ।
1: ਸਹੀ ਗੱਲ ਆ,
0: ਹੈ ਕਿ ਨਹੀਂ? ਅਸਲ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਇਹੀ ਹੈ ਕਿ ਨਾ ਤਾਂ ਅਸੀਂ ਇੱਥੇ ਵਸਤੂਆਂ ਇਕੱਠੀਆਂ ਕਰਨ ਲਈ, ਵਸਤੂਆਂ ਦੀ ਭਾਲ ਲਈ ਜਾਂ ਉਹਨਾਂ ਦੀ ਸੰਭਾਲ ਲਈ, ਨਾ ਖਾਣ ਲਈ ਹੈ ਨਾ, ਜਸ਼ਨ ਮਨਾਉਣ ਲਈ। ਜ਼ਿੰਦਗੀ ਤਾਂ ਜਿੱਦਾਂ ਕਹਿੰਦੇ ਵੀ ਉਹ ਮੈਦਾਨ ਦੇ ਵਿੱਚ ਦੌੜਨ ਵਾਲੀ ਚੀਜ਼ ਹੈ। ਇਹਦੇ ਚ ਤੁਸੀਂ ਕਿਹੜੇ ਸਟਾਈਲ ਦੇ ਵਿੱਚ ਕਿਸ ਢੰਗ ਦੇ ਨਾਲ ਦੌੜਦੇ ਹੋ ਉਹ ਜ਼ਿੰਦਗੀ ਹੈ।
1: ਦੇਖੋ ਗੱਲ ਇਹ ਆ ਬਈ ਜ਼ਿੰਦਗੀ ਜਿਉਣ ਲਈ ਮੈਂ ਇਹ ਚਾਹੁੰਦਾ ਵੀ ਜ਼ਿੰਦਗੀ ਇੱਕ ਇਨਸਾਨੀਅਤ ਦਾ ਧਰਮ ਆ, ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਇਨਸਾਨ ਲਈ ਜੀਓ।
0: ਹਾਂ ਬਿਲਕੁਲ ਬਿਲਕੁਲ।
1: ਜਿਹੜਾ ਤੁਹਾਡਾ ਮਨੁੱਖੀ ਸੇਵਾ ਦੇ ਵਿੱਚ ਤੁਹਾਡਾ ਜਿਹੜਾ ਜੀਵਨ ਲੱਗੇਗਾ ਨਾ ਉਸ ਤੋਂ ਵੱਡਾ ਜੀਵਨ ਕੋਈ ਨਹੀਂ ਹੈਗਾ ਜੀ।
0: ਉਹੀ ਹੈ ਨਾ ਜੀ, ਦੇਖੋ ਗੱਲ ਹੈ ਵੀ ਅਸੀਂ ਦੂਜਿਆਂ ਲਈ ਜ਼ਿਆਦਾਤਰ ਜਿਹੜਾ ਇਹਦਾ ਪੱਖ ਹੈ ਨਾ ਦੂਜਾ ਇਹ ਆ ਜਾਂਦਾ ਜੀ ਕਿ ਅਸੀਂ ਦੂਜਿਆਂ ਲਈ ਜਿਉਂਦੇ ਹਾਂ,
1: ਹਾਂ
0: ਆਪਣੇ ਆਪ ਲਈ ਨਹੀਂ ਜਿਉਂਦੇ।
1: ਸਹੀ ਗੱਲ।
0: ਹੁਣ ਜੇ ਆਪਾਂ ਕਹਿੰਦੇ ਪੈਸਾ ਵੀ ਇਕੱਠਾ ਕਰ ਲਿਆ, ਕਿਉਂ ਇਕੱਠਾ ਕਰਦੇ ਹਾਂ? ਦੂਜਿਆਂ ਨੂੰ ਦਿਖਾਉਣ ਲਈ ਨਾ,
1: ਬਸ ਬਸ
0: ਰੋਹ ਪਾਉਣ ਲਈ, ਕਿਸੇ ਗੱਲ ਇਕੱਠਾ ਕਰਦੇ? ਲੋੜ ਤਾਂ ਸਾਡੀ ਓਨੀ ਕੀ ਹੈ,
1: ਖਾਣੀਆਂ ਦੋ ਰੋਟੀਆਂ,
0: ਖਾਣੀਆਂ ਦੋ ਰੋਟੀਆਂ, ਹੈ ਕਿ ਨਹੀਂ
1: ਗੱਲ?
0: ਸੋ ਇਸ ਕਰਕੇ ਇਹ ਜੇ ਦੂਜਿਆਂ ਨੂੰ ਜ਼ਿੰਦਗੀ ਉਹ ਹੈ ਜਿਹੜੀ ਆਪਣੇ ਲਈ, ਤੁਹਾਨੂੰ ਆਪਣੇ ਆਪ ਨੂੰ ਨਜ਼ਾਰਾ ਆਉਣਾ ਚਾਹੀਦਾ,
1: ਸਕੂਨ ਆਉਣਾ ਚਾਹੀਦਾ,
0: ਸਕੂਨ ਆਉਣਾ ਚਾਹੀਦਾ। ਜੇ ਕਮਾ ਕੇ ਹੈ ਨਾ ਆਪਣੇ ਆਪ ਨੂੰ ਗੁਆ ਕੇ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਆਨੰਦ ਹੀ ਨਾ ਲਿਆ, ਤੁਹਾਨੂੰ ਸਕੂਨ ਹੀ ਨਾ ਆਇਆ ਤੇ ਫਿਰ ਕੀ ਕਮਾਇਆ ਵੀ?
1: ਦੇਖੋ ਜੀ ਕਈ ਵਾਰੀ ਇਨਸਾਨ ਪੈਸਾ ਬਹੁਤ ਇਕੱਠਾ ਕਰ ਲੈਂਦਾ
0: ਸਰੀਰ ਗੁਆ,
1: ਪਰ ਉਹ ਜਿਹੜਾ ਪਦਾਰਥ ਜਿਹੜੇ ਖਾਣ ਨੂੰ ਦਿਲ ਕਰਦਾ ਆ ਉਹ ਖਾ ਹੀ ਨਹੀਂ ਸਕਦਾ।
0: ਹਾਂ ਬਿਲਕੁਲ,
1: ਰੋਗੀ ਹੋ ਜਾਂਦਾ ਜੀ। ਹਾਂ ਰੋਗੀ ਹੋ ਜਾਂਦਾ।
0: ਦੋ ਇਸ ਕਰਕੇ ਇਹ ਜਿਹੜੀ ਨਿਯਮਾਵਲੀ ਹੈ ਜ਼ਿੰਦਗੀ ਦੇ ਵਿੱਚ, ਤਰੀਕਾ ਜਿੱਦਾਂ ਆਪਾਂ ਕਹਿੰਦੇ ਹਾਂ
1: ਜੀ,
0: ਕਿ ਹਰ ਸਾਰੀ ਬੰਦੇ ਦੇ ਜਿੱਦਾਂ ਹਰ ਬੰਦੇ ਦੇ ਹੱਥ ਨਹੀਂ ਲੱਗ ਸਕਦਾ
1: ਜੀ।
0: ਕਈ ਬੰਦੇ ਹੁੰਦੇ ਹੈ, ਕਈ ਐਸੇ ਜਿੱਦਾਂ ਕਹਿੰਦੇ ਦਾਨਿਸ਼ਮੰਦ ਬੰਦੇ ਹੈ ਜਿਹਨਾਂ ਨੂੰ ਇਹਦੀ ਸਮਝ ਆ ਜਾਂਦੀ
1: ਹੈ
0: ਤੇ ਉਹਨਾਂ ਨੂੰ ਫਿਰ ਕਿਸੇ ਨਾਲ ਕੋਈ ਜਿੱਦਾਂ ਕਹਿੰਦੇ ਹੁੰਦੇ ਆ ਈਰਖਾ ਨਹੀਂ, ਕਿਸੇ ਨਾਲ ਸਾੜਾ ਨਹੀਂ, ਕਿਸੇ ਨਾਲ ਰੀਸ ਨਹੀਂ
1: ਜੀ।
0: ਉਹਨਾਂ ਦਾ ਆਪਣੇ ਢੰਗ ਹੈ, ਆਪਣਾ ਤਰੀਕਾ ਹੈ, ਆਪਣਾ ਸਲੀਕਾ ਹੈ। ਉੱਠਣ ਦਾ ਸਮਾਂ, ਸੌਣ ਦਾ ਸਮਾਂ, ਖਾਣ ਦਾ ਸਮਾਂ, ਕੀ ਖਾਣਾ ਹੈ, ਕਿਉਂ ਖਾਣਾ ਹੈ, ਕਿੰਨਾ ਖਾਣਾ ਹੈ, ਕਦੋਂ ਖਾਣਾ ਹੈ
1: ਜੀ,
0: ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਨੇ ਅਸਲ ਦੇ ਵਿੱਚ।
1: ਸਹੀ ਗੱਲ।
0: ਜ਼ਿੰਦਗੀ ਦਾ ਹਿੱਸਾ ਇਹ ਨਹੀਂ ਵੀ ਮੈਂ ਆਹ ਬਣਾ ਲਿਆ, ਮੈਂ ਆਹ ਪਾ ਲਿਆ। ਜ਼ਿੰਦਗੀ ਦਾ ਹਿੱਸਾ ਤਾਂ ਇਹੀ ਹੈ ਵੀ ਇਹਨੂੰ ਕਿੱਦਾਂ ਤੁਸੀਂ ਨਜ਼ਾਰਾ, ਜਦੋਂ ਤੁਹਾਨੂੰ ਆਪਣਾ ਸਰੀਰ ਤੁਹਾਡੇ ਨਾਲ, ਜਿੱਦਾਂ ਕਹਿੰਦੇ ਤੁਹਾਡਾ ਆਪਣਾ ਸਰੀਰ ਤੁਹਾਡੇ ਨਾਲ ਗੱਲਾਂ ਨਹੀਂ ਕਰਦਾ, ਤੁਸੀਂ ਲੱਖ ਦੁਨੀਆਂ ਨਾਲ ਗੱਲਾਂ ਕਰੀ ਚਲੋ ਤੇ ਕੀ ਫਾਇਦਾ?
1: ਦੇਖੋ ਜੀ ਗੱਲ ਤਾਂ ਇਹ ਆ ਵੀ ਸੁਰ ਤਾਲ ਤੇ ਲੈ, ਲੈ ਜਦੋਂ ਤੁਹਾਡੇ ਸਰੀਰ ਦੀ ਬਣ ਗਈ ਤੁਹਾਡੇ ਪਰਮਾਤਮਾ ਨਾਲ, ਤੁਹਾਡੇ ਦਿਮਾਗ ਦੇ ਨਾਲ, ਉਹ ਦਸਮ ਦੁਆਰ ਜਲੇ ਖੁੱਲ ਗਿਆ,
0: ਜ਼ਿੰਦਗੀ
1: ਦਾ ਨਜ਼ਾਰਾ
0: ਹੀ ਬਦਲ ਜਾਂਦਾ ਹੈ। ਦੋ ਕਬੂਲ ਗਾਉਣ ਦੇ ਲਾਉਂਦੇ ਆ,
1: ਲਾ ਦਿਓ ਜੀ।

0: ਸਿਫਾਰਿਸ਼ ਕਰਦੇ ਆ ਵੀ ਇੰਨੀ ਲੋੜਵੰਦ ਜਿੰਨੀ ਕੁ ਲੋੜ ਹੈ ਉਨੀ ਕੁ ਚੀਜ਼ ਪਾਓ।
1: ਮੈਂ ਇਹ ਤਾਂ ਜ਼ਿਕਰ ਕੀਤਾ ਹੈ ਕਿ ਬਹੁਤੀ ਜਿਹੜੀ ਚੀਜ਼ ਹੈ ਨਾ, ਤੁਸੀਂ ਇੱਕ ਫੁਲਕਾ ਅੱਧਾ ਫੁਲਕਾ ਵੱਧ ਖਾਂਦੇ ਹੋ ਉਹ ਤੁਹਾਨੂੰ ਤੰਗ ਕਰਦਾ।
0: ਸਹੀ ਗੱਲ ਆ।
1: ਇਸੇ ਤਰ੍ਹਾਂ ਫਸਲ ਨੂੰ ਜੇ ਜ਼ਿਆਦਾ ਲੋੜ ਤੋਂ ਪਾਵਾਂਗੇ ਖਾਦ ਉਹਨੂੰ ਤੰਗ ਕਰੂ, ਉਹਨੂੰ ਫਾਇਦਾ ਤਾਂ ਦੇਣਾ ਉਹਨੇ।
0: ਬਿਲਕੁਲ ਜੀ, ਫਾਇਦਾ ਜਗ੍ਹਾ ਨੁਕਸਾਨ ਹੁੰਦਾ,
1: ਨੁਕਸਾਨ ਹੁੰਦਾ ਹੈ
0: ਜੀ।
1: ਸੋ ਸੌਣੀ ਫਸਲਾਂ ਦੇ ਵਿੱਚ ਖਾਦਾਂ ਦਾ ਜਿਹੜਾ ਪ੍ਰਬੰਧਨ ਕਰਨਾ ਹੈ
0: ਜੀ,
1: ਡਾਕਟਰ ਅਸ਼ੋਕ ਕੁਮਾਰ ਹੋਣਾ ਸੰਧੂ ਸਾਹਿਬ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ,
2: ਡਾਕਟਰ ਅਸ਼ੋਕ ਕੁਮਾਰ ਜੀ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ। ਤੁਸੀਂ ਜ਼ਿਲ੍ਹਾ ਪ੍ਰਸਾਰ ਮਾਹਰ ਹੋ ਭੂਮੀ ਵਿਗਿਆਨ, ਪੰਜਾਬ ਖੇਤੀਬਾੜੀ ਇੰਸਟੀਚਿਊਟ ਜਿਹੜੀ ਫਾਰਮ ਸਲਾਹਕਾਰ ਸੇਵਾ ਹੈ, ਸੰਗਰੂਰ ਤੋਂ ਸਾਡੇ ਕੋਲ ਆਏ ਹੋ ਜੀ।
0: ਬਹੁਤ ਬਹੁਤ ਧੰਨਵਾਦ ਜੀ।
2: ਤੇ ਜਿੱਦਾਂ ਵਿਸ਼ਾ ਬੜਾ ਮਹੱਤਵਪੂਰਨ ਇਸ ਕਰਕੇ ਕਿ ਸਾਉਣੀ ਦੀਆਂ ਫਸਲਾਂ ਨੇ, ਆਪਾਂ ਵੱਖ ਵੱਖ ਫਸਲਾਂ ਬੀਜਦੇ ਹਾਂ ਤੇ ਫਸਲਾਂ ਦੇ ਵਿੱਚ ਜਿਹੜੇ ਤੱਤ ਨੇ ਚਾਹੇ ਛੋਟੇ ਆ ਵੱਡੇ, ਉਹਨਾਂ ਦੀ ਘਾਟ ਆ ਜਾਂਦੀ ਹੈਗੀ ਹੈ, ਸਹੀ ਜਿਹੜਾ ਉਤਪਾਦਨ ਨਹੀਂ ਮਿਲਦਾ ਜਾਂ ਕਈ ਵਾਰ ਜ਼ਿਆਦਾ ਵੀ ਵਰਤੋਂ ਹੋ ਜਾਂਦੀ ਹੈ ਖਾਦਾਂ ਦੀ। ਸੋ ਵਧੀਆ ਜਿਹੜਾ ਖਾਦ ਪ੍ਰਬੰਧ ਨੂੰ ਲੈ ਕੇ ਮੋਟੇ ਤੌਰ ਤੇ ਆਪਾਂ ਕਿਸਾਨ ਵੀਰ ਕਿਸ ਤਰ੍ਹਾਂ ਲੈ ਕੇ ਚੱਲੇ, ਵੀ ਜਿਹੜਾ ਖਾਦ ਦਾ ਜਿਹੜਾ ਹੈਗਾ ਸਰਵਪੱਖੀ ਜਿੱਦਾਂ ਪ੍ਰਬੰਧ ਹੁੰਦਾ, ਆਪਾਂ ਕੀੜਿਆਂ ਦਾ ਖਾਦਾਂ ਦਾ ਕਿੱਦਾਂ ਪ੍ਰਬੰਧ ਹੋ ਸਕਦਾ ਵਧੀਆ?
0: ਗੁਰਵਿੰਦਰ ਜੀ, ਦੇਖੋ ਜਿਹੜਾ ਖਾਦ ਪ੍ਰਬੰਧਨ ਦੀ ਅੱਜ ਆਪਾਂ ਗੱਲ ਕਰਾਂਗੇ, ਇਹਦੇ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੂੰਗਾ ਵੀ ਜਿਹੜਾ ਇੱਕ ਬੀਜ ਤੋਂ ਦੁਬਾਰਾ ਬੀਜ ਬਣਨ ਤੱਕ ਹਰੇਕ ਹੀ ਬੂਟੇ ਨੂੰ 17 ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ਜੀ। ਤੇ ਜੇ ਆਪਾਂ ਕਿਸਾਨ ਵੀਰਾਂ ਨਾਲ ਗੱਲ ਕਰਦੇ ਹਾਂ ਤਾਂ ਫਿਰ ਉਹ ਮੁੱਢਲੇ ਤੌਰ ਤੇ ਸਿਰਫ 2 ਜਾਂ 3 ਖਾਦਾਂ ਹੀ ਪਾਉਂਦੇ ਨੇ। ਮੁੱਢਲੀ ਖਾਦ ਹੈ ਯੂਰੀਆ ਜੀ, ਜਾਂ ਫਿਰ ਆਪਾਂ ਕਣਕ ਦੀ ਗੱਲ ਕਰਦੇ ਹਾਂ ਉਹ 'ਚ DAP ਪਾ ਲੈਂਦੇ ਨੇ। ਜੇ ਆਪਾਂ ਸਾਉਣੀ ਦੀ 'ਚ ਹੋਰ ਗੱਲ ਕਰ ਲਈਏ ਤਾਂ ਝੋਨੇ ਬਾਸਮਤੀ ਦੇ ਵਿੱਚ ਥੋੜੇ ਬਹੁਤ ਕਿਸਾਨ ਵੀਰ ਜਿੰਕ ਦਾ ਇਸਤੇਮਾਲ ਕਰ ਲੈਂਦੇ ਨੇ। ਤਾਂ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਵੀ ਖੁਰਾਕੀ ਤੱਤਾਂ ਦੀ ਲੋੜ ਹੈ, ਜਿਵੇਂ 17 ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਗੱਲ ਕੀਤੀ ਹੈ, ਤਾਂ ਇਹਦੇ ਵਿੱਚ ਇਹੀ ਜ਼ਰੂਰੀ ਹੈ ਵੀ ਸਾਰੇ ਦੇ ਸਾਰੇ ਖੁਰਾਕੀ ਤੱਤਾਂ ਦੀ ਮਿਕਦਾਰ ਕਿੰਨੀ ਹੈ ਮਿੱਟੀ ਦੇ ਵਿੱਚ, ਉਹਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜਿਹਦੇ ਵਾਸਤੇ ਹੁਣ ਕਿਉਂਕਿ ਬਹੁਤ ਵਧੀਆ ਸਮਾਂ ਹੈ, ਕਣਕਾਂ ਦੀ ਵਾਢੀ ਹੋ ਚੁੱਕੀ ਹੈ, ਕਿਸਾਨ ਵੀਰਾਂ ਨੇ ਆਪਣੀ ਤੂੜੀ ਵਗੈਰਾ ਬਣਾ ਲਈ ਹੈ, ਤੇ ਹੁਣ ਖੇਤ ਬਿਲਕੁਲ ਖਾਲੀ ਪਏ ਨੇ ਜੀ। ਇਹ ਜਿਹੜਾ ਢੁਕਵਾਂ ਸਮਾਂ ਜੀ ਵੀ ਅਸੀਂ ਮਿੱਟੀ ਦਾ ਸੈਂਪਲ ਲੈ ਕੇ ਉਹਦੀ ਜਾਂਚ ਕਰਵਾ ਲਈਏ, ਤਾਂ ਕਿ ਜਿਹੜੀ ਅਗਲੀ ਸਾਉਣੀ ਦੀ ਫਸਲ ਆਊਗੀ, ਚਾਹੇ ਉਹ ਝੋਨਾ ਲਾਉਣਾ, ਚਾਹੇ ਬਾਸਮਤੀ ਲਾਉਣੀ ਹੈ, ਚਾਹੇ ਨਰਮਾ ਲਾਉਣਾ ਜਾਂ ਕੋਈ ਹੋਰ ਫਸਲਾਂ ਲਾਉਣੀਆਂ ਨੇ, ਉਹਦੇ ਵਿੱਚ ਕਿਹੜੇ ਕਿਹੜੇ ਖੁਰਾਕੀ ਤੱਤਾਂ ਦੀ ਘਾਟ ਹੈ ਜਾਂ ਕਿਹੜੇ ਖੁਰਾਕੀ ਤੱਤਾਂ ਦੀ ਲੋੜ ਹੈ ਮਿੱਟੀ ਦੀ ਰਿਪੋਰਟ ਦੇ ਮੁਤਾਬਕ, ਜਿਹਨੂੰ ਅਸੀਂ ਸੋਇਲ ਹੈਲਥ ਕਾਰਡ ਵੀ ਕਹਿ ਦਿੰਦੇ ਹਾਂ। ਤਾਂ ਮੇਰੀ ਵੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਜਿਹੜੀ ਵੀ ਹੁਣ ਵਾਢੀ ਤੋਂ ਬਾਅਦ ਖੇਤ ਵਿਹਲੇ ਪਏ ਨੇ, ਉੱਥੋਂ ਕਿਰਪਾ ਕਰਕੇ ਆਪਣਾ ਖੇਤ ਦਾ ਨਮੂਨਾ ਲੈ ਕੇ ਜਾਂਚ ਜ਼ਰੂਰ ਕਰਵਾ ਲੈਣ, ਤਾਂ ਕਿ ਅਗਲੀਆਂ ਸਾਉਣੀ ਦੀਆਂ ਫਸਲਾਂ ਦੇ ਵਿੱਚ ਆਪਾਂ ਸੱਚਾ ਖਾਦ ਪ੍ਰਬੰਧ ਕਰ ਸਕੀਏ।
2: ਤੇ ਸੈਂਪਲ ਸਭ ਕਿੱਦਾਂ ਲੈ ਸਕਦੇ ਹੈਗੇ ਤਾਂ ਕਿ ਵਾਕਈ ਉਹ ਪੂਰੇ ਖੇਤ ਦੀ ਨੁਮਾਇੰਦਗੀ ਕਰਦਾ ਹੋਵੇ?
0: ਹਾਂਜੀ, ਸੈਂਪਲ ਬਾਰੇ ਬੜੇ ਸਵਾਲ ਆਉਂਦੇ ਨੇ ਜੀ, ਕਿਉਂਕਿ ਕਿਸਾਨ ਵੀਰ ਕਈ ਵਾਰੀ ਸੋਚਦੇ ਨੇ ਵੀ 6 ਇੰਚ ਤੋਂ ਡੂੰਘਾ ਆਪਾਂ ਸੈਂਪਲ ਲੈ ਆਈਏ। ਮੈਂ ਇਹ ਇਸ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਵੀ ਜਿਹੜਾ ਕਣਕ ਝੋਨੇ ਦੀਆਂ ਫਸਲੀ ਚੱਕਰ ਹੈ ਜੀ, ਉਹਦੇ ਵਿੱਚ ਉੱਪਰ ਤੋਂ ਲੈ ਕੇ 6 ਇੰਚ ਦੀ ਤਹਿ ਜਿਹੜੀ ਅਸੀਂ 15 ਸੈਂਟੀਮੀਟਰ ਕਹਿੰਦੇ ਹਾਂ, ਉਹਦੇ ਵਿੱਚੋਂ ਆਪਾਂ ਨੂੰ ਨਮੂਨਾ ਲੈਣਾ ਪਊਗਾ। ਪਰ ਨਮੂਨਾ ਲੈਣ ਵੇਲੇ ਕਈ ਕਿਸਾਨ ਵੀਰਾਂ ਨੇ ਧਿਆਨ ਰੱਖਣ ਦੀਆਂ ਗੱਲਾਂ ਨੇ ਜਿਹੜੀਆਂ, ਇੱਕ ਤਾਂ ਆਪਾਂ ਕਿਸੇ ਵੀ ਦਰਖਤ ਦੀ ਛਾਂ ਪੈਂਦੀ ਹੈ ਜੀ ਉੱਥੋਂ ਨਮੂਨਾ ਨਹੀਂ ਲੈਣਾ ਜੀ, ਤੇ ਕਿਸੇ ਵੀ ਪਾਣੀ ਦੇ ਖਾਲ ਚ ਨਮੂਨਾ ਨਹੀਂ ਲੈਣਾ, ਜਾਂ ਕਿਤੇ ਤਾਜ਼ੀ ਗਲੀ ਸੜੀ ਰੂੜੀ ਪਾਈ ਹੈ ਉੱਥੋਂ ਨਮੂਨਾ ਨਹੀਂ ਲੈਣਾ। ਅਸੀਂ ਪੂਰੇ ਖੇਤ ਨੂੰ ਦਰਸਾਉਂਦਾ ਹੋਇਆ ਨਮੂਨਾ ਲੈਣਾ ਜੀ। ਜੇ ਆਪਾਂ ਗੱਲ ਕਰ ਲਈਏ 1 ਕਿੱਲੇ ਦੇ ਵਿੱਚ, ਅਸੀਂ ਹਰੇਕ ਕਿਸਾਨ ਵੀਰ ਨੇ ਆਪਣੀ ਜਿਹੜੀ ਜ਼ਮੀਨ ਨੂੰ ਟੱਕਾਂ ਦੇ ਹਿਸਾਬ ਨਾਲ ਵੰਡਿਆ ਹੁੰਦਾ। ਟੱਕ ਤੋਂ ਭਾਵ ਇਹ ਹੈ ਵੀ ਇੱਕੋ ਤਰ੍ਹਾਂ ਦੀ ਮਿੱਟੀ, ਜੇ ਉਹਦਾ 2 ਕਿੱਲਿਆਂ ਦਾ ਟੱਕ ਇੱਕੋ ਨਾਲ ਦਾ ਹੈਗਾ ਤਾਂ ਉਹਦੇ ਵਿੱਚ ਘੱਟੋ ਘੱਟ 16-17 ਟੋਏ ਜਿੰਨੇ ਕਿਸਾਨ ਵੀਰ ਪੱਟ ਸਕਦੇ ਨੇ, ਤਾਂ ਕਿ ਮਾੜਾ ਮਾੜਾ ਅੰਸ਼ ਸਾਰੀ ਖੇਤ ਦੀ ਮਿੱਟੀ ਦਾ ਉਸ ਨਮੂਨੇ ਦੇ ਵਿੱਚ ਆ ਜਾਏ। ਉਹ ਨਮੂਨੇ ਦਾ ਜਿਹੜਾ ਆਕਾਰ ਹੈ, ਕਿਵੇਂ ਪੱਟਣਾ ਉਹ ਨਮੂਨਾ, ਉਹ ਕਿਸਾਨ ਵੀਰਾਂ ਨੂੰ ਇੱਕ ਅੰਗਰੇਜ਼ੀ ਦਾ ਜਿਹੜਾ ਵੀ ਸ਼ੇਪ ਆਕਾਰ ਹੈ, ਵੀ ਵੈਨ ਵਾਲਾ, ਉਹਦੇ ਆਕਾਰ ਦਾ ਟੋਆ ਪੱਟਣਾ ਪਊਗਾ, ਜਿਹਦੀ ਅੰਦਾਜ਼ਨ ਡੂੰਘਾਈ ਉਨੀ ਕੁ ਹੁੰਦੀ ਹੈ ਜਿੰਨਾ ਕੁ ਕਹੀ ਦਾ ਮੂਲਾ ਲੋਹੇ ਵਾਲਾ ਹਿੱਸਾ ਹੁੰਦਾ। ਉਸ ਤਰੀਕੇ ਨਾਲ ਉਹ ਵੀ ਸ਼ੇਪ ਆਕਾਰ ਦਾ ਟੋਆ ਪੱਟ ਲੈਣਗੇ। ਟੋਆ ਪੱਟਣ ਤੋਂ ਬਾਅਦ ਉਹ ਮਿੱਟੀ ਬਾਹਰ ਕੱਢ ਕੇ ਰੱਖ ਦੇਣੀ ਹੈ ਜੀ। ਉਸ ਤੋਂ ਬਾਅਦ ਸਾਈਡਾਂ ਤੋਂ ਮਿੱਟੀ ਲਾਉਣੀ ਹੈ, ਵੀ ਸ਼ੇਪ ਦੀ ਜਿਹੜੀਆਂ 2 ਸਾਈਡਾਂ ਹੁੰਦੀਆਂ ਨੇ ਉਹਦੀ ਸਾਈਡ ਤੋਂ ਜਿਹੜੀ ਆਪਾਂ 1 ਇੰਚ ਦੀ ਮੋਟਾਈ ਦੀ ਤਹਿ ਲਾ ਕੇ ਬੱਠਲ ਦੇ ਵਿੱਚ ਜਾਂ ਤਸਲੇ ਦੇ ਵਿੱਚ ਪਾ ਲੈਣੀ ਹੈ। ਉਹ ਬੱਠਲ ਦੇ ਤਸਲਾ ਨਾਲ ਲੈਂਦੇ ਹੋਏ ਜਾਈ ਜਾਣਾ, ਤੇ ਜਿੱਥੇ ਇੱਥੇ ਤੁਸੀਂ 2 ਕਿੱਲਿਆਂ ਦੇ ਟੱਕ ਵਿੱਚ ਮਾਰਨੇ ਨੇ ਟੋਏ ਪੱਟਣੇ ਨੇ ਉਹਦੇ ਵਿੱਚ ਰਲਾਈ ਜਾਣਾ। ਅੰਦਾਜ਼ਨ ਹਰੇਕ ਟੱਕ ਦੇ ਨਾਲ 1/2 ਕਿਲੋ ਮਿੱਟੀ ਦਾ ਸੈਂਪਲ ਆ ਜਾਂਦਾ, ਤੇ ਜੇ ਆਪਾਂ 16 ਟੋਇਆਂ ਦੇ ਵਿੱਚੋਂ ਪੱਟਾਂਗੇ ਤਾਂ ਅੰਦਾਜ਼ਨ 8 ਕਿਲੋ ਮਿੱਟੀ ਉਹ ਬੱਠਲ ਦੇ ਵਿੱਚ ਇਕੱਠੀ ਹੋ ਜਾਣੀ ਹੈ।
2: ਠੀਕ ਹੈ।
0: ਤੇ ਸਾਰੇ ਦੇ ਸਾਰੀ ਮਿੱਟੀ ਆਪਾਂ ਟੈਸਟ ਕਰਾਉਣ ਵਾਸਤੇ ਨਹੀਂ ਲਿਆਉਣੀ, ਤੇ ਉਹ ਜਿਹੜੀ ਮਿੱਟੀ ਇਕੱਠੀ ਹੋ ਗਈ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਰਲਾ ਲੈਣਾ। ਰਲਾਉਣ ਤੋਂ ਬਾਅਦ ਉਹਦੇ ਵਿੱਚ ਜੇ ਕੋਈ ਜੜ ਹੈਗੀ ਹੈ ਕਿਸੇ ਕਣਕ ਦੇ ਬੂਟੇ ਦੀ ਉਹ ਵਿੱਚ ਹੀ ਰੱਖ ਲੈਣੀ ਹੈ। ਜੇ ਕੋਈ ਇੱਟ ਬੱਟਾ ਮੋਟੇ ਆਕਾਰ ਦਾ ਹੈ ਉਹਨੂੰ ਬਾਹਰ ਕੱਢ ਦਿਓ, ਛੋਟੀਆਂ ਡਲੀਆਂ ਵਗੈਰਾ ਉਹ ਵਿੱਚ ਰੱਖੋ ਜੀ, ਕਿਉਂਕਿ ਅਸੀਂ ਉਹਨੂੰ ਕੁੱਟ ਕੇ ਛਾਣ ਕੇ ਫਿਰ ਉਹਦੇ ਵਿੱਚੋਂ ਸੈਂਪਲ ਟੈਸਟ ਕਰਾਂਗੇ, ਤਾਂ ਕਿ ਜਿਹੜੀ ਉਹ ਵੀ ਖੁਰਾਕ ਦਿੰਦੀਆਂ ਨੇ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ। ਇਸ ਕਰਕੇ ਫਿਰ ਉਹਦੇ ਵਿੱਚੋਂ ਜਿਹੜਾ 8 ਕਿਲੋ ਮਿੱਟੀ ਇਕੱਠੀ ਹੋਊਗੀ, ਜੇ ਸਰਲ ਤਰੀਕੇ ਨਾਲ ਕਰਨਾ ਜੀ ਉਹਦੇ ਵਿੱਚੋਂ 2 ਮੁੱਠੀਆਂ ਭਰ ਸਕਦੇ ਨੇ ਰਲਾਉਣ ਤੋਂ ਬਾਅਦ। ਜੇ ਹੋਰ ਵਧੀਆ ਢੰਗ ਨਾਲ ਕਰਨਾ ਤਾਂ

0: ਇਸੇ ਵਿਧੀ ਨੂੰ ਆਪਾਂ ਦੁਬਾਰਾ ਕਰਦੇ ਹੋਏ 4 ਤੋਂ 2 ਕਿਲੋ ਰਹਿ ਜੂ, 2 ਤੋਂ 1 ਕਿਲੋ ਰਹਿ ਜੂ, ਜਦੋਂ ਤੁਹਾਡੀ ਅੰਦਾਜ਼ਨ ਅੱਧਾ ਕਿਲੋ ਮਿੱਟੀ ਰਹਿ ਗਈ ਉਹ ਤੁਹਾਡਾ ਉਸ 2 ਕਿੱਲਿਆਂ ਦੇ ਟੱਕ ਦੇ ਵਿੱਚੋਂ ਸੈਂਪਲ ਹੈ ਉਹ ਤਿਆਰ ਹੋ ਗਿਆ।
1: ਠੀਕ ਹੈ ਜੀ।
0: ਤੇ ਸਭ ਤੋਂ ਜ਼ਰੂਰੀ ਗੱਲ ਵੀ ਹੁਣ ਇਹਦੇ ਵਿੱਚ ਲਿਖ ਕੇ ਕੀ ਪਾਉਣਾ, ਕਿਉਂਕਿ ਕਿਸਾਨ ਵੀਰ ਕੀ ਕਰਦੇ ਨੇ ਕਈ ਵਾਰੀ ਉਹਨੂੰ 1, 2 ਜਾਂ 3 ਨੰਬਰ ਲਿਖ ਦਿੰਦੇ ਨੇ। ਮੈਂ ਇਸ ਮਾਧਿਅਮ ਰਾਹੀਂ ਇਹੀ ਗੁਜ਼ਾਰਿਸ਼ ਕਰੂੰਗਾ ਉਹਨਾਂ ਨੂੰ ਵੀ ਆਪਾਂ 1, 2 ਜਾਂ 3 ਨੰਬਰ ਲਿਖਣ ਤੋਂ ਗੁਰੇਜ਼ ਕਰੀਏ। ਫਰਜ਼ ਕਰੋ ਕਿਸੇ ਕਿਸਾਨ ਵੀਰ ਕੋਲ 10 ਕਿੱਲੇ ਦੀ ਖੇਤੀ ਕਰਦਾ, ਉਹਨੇ ਖੱਬੇ ਹੱਥ ਤੋਂ ਸ਼ੁਰੂ ਕੀਤਾ ਤੇ ਸੱਜੇ ਹੱਥ ਤੱਕ ਚਲਾ ਗਿਆ, ਉਹਨੇ ਇੱਥੇ ਸ਼ੁਰੂ ਕੀਤੇ 1, 2, 3, 4, 5 ਕਰਕੇ 10 ਸੈਂਪਲ ਤਿਆਰ ਕਰ ਲਏ। ਪਰ ਕਿਸਾਨ ਵੀਰ ਭੁਲੇਖੇ ਨਾਲ ਘਰੇ ਨਹੀਂ ਲਿਖਦੇ ਵੀ ਮੈਂ 1 ਨੰਬਰ ਕਿੱਧਰੋਂ ਲਾਇਆ ਸੀ। ਤੇ ਬੇਨਤੀ ਇਹੀ ਹੈ ਵੀ ਆਪਾਂ ਉਹਦੇ ਵਿੱਚ ਪੱਕੀ ਨਿਸ਼ਾਨੀ ਰੱਖੀਏ ਤੇ ਉਹਦੇ ਵਿੱਚ ਲਿਖੀਏ ਵੀ ਇਹ ਨਿੰਮ ਵਾਲਾ ਖੇਤ ਹੈ ਜਾਂ ਟਿਊਬਵੈਲ ਵਾਲਾ ਖੇਤ ਹੈ, ਉੱਚਾ ਖੇਤ ਹੈ, ਨੀਵਾਂ ਖੇਤ ਹੈ। ਉਹ ਪੱਕੀ ਨਿਸ਼ਾਨੀ ਜਦੋਂ ਹੋਊਗੀ ਫਿਰ ਜਿਹੜੀ ਰਿਪੋਰਟ ਆਉਂਦੀ ਹੈ ਉਹਦੇ ਮੁਤਾਬਕ ਵੀ ਉਹ ਲਿਖਿਆ ਜਾਂਦਾ ਵੀ ਆਹ ਕਿਹੜੇ ਖੇਤ ਦੀ ਸੈਂਪਲ ਦੀ ਰਿਪੋਰਟ ਹੈ।
1: ਠੀਕ ਹੈ ਜੀ।
0: ਤੇ ਜੇ ਥੋੜੀ ਬਹੁਤ ਮਿੱਟੀ ਗਿੱਲੀ ਲੱਗਦੀ ਹੈ ਤਾਂ ਉਹਨੂੰ ਖੇਤ ਦੇ ਵਿੱਚ ਨਾ ਰੱਖਣ, ਘਰੇ ਲਿਆ ਕੇ ਸੁਕਾ ਲੈਣ, ਪੱਖਾ ਛੱਡ ਕੇ ਅਖਬਾਰ ਦੇ ਉੱਤੇ ਮਿੱਟੀ ਵਿਛਾ ਲੈਣ, ਅਖਬਾਰ ਦੇ ਥੱਲੇ ਉਹੀ ਪਰਚੀ ਜਿਹੜੀ ਖੇਤ ਦੇ ਵਿੱਚ ਤਿਆਰ ਕੀਤੀ ਹੈ ਉਹ ਪਾ ਕੇ ਰਾਤ ਰਾਤ ਦੇ ਵਿੱਚ ਮਿੱਟੀ ਸੁੱਕ ਜਾਣੀ ਹੈ ਜੀ। ਸਵੇਰੇ ਉੱਪਰੋਂ ਚੱਕ ਕੇ ਮਿੱਟੀ ਪਾ ਲੈਣ, ਹੇਠੋਂ ਥੱਲੋਂ ਚੱਕ ਕੇ ਪਰਚੀ ਪਾ ਕੇ ਉਹ ਸਾਡੇ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਆਉਣ ਲਈ ਤਿਆਰ ਹੋ ਗਿਆ ਸੈਂਪਲ।
1: ਠੀਕ ਹੈ। ਤਾਂ ਜਿਹੜਾ ਸੋਇਲ ਹੈਲਥ ਕਾਰਡ ਬਣ ਜਾਏਗਾ।
0: ਬਿਲਕੁਲ ਜੀ।
1: ਮੈਂ ਹੋ ਜਾਏਗਾ ਤੁਹਾਡਾ ਵੀ ਇਸ ਤਰ੍ਹਾਂ ਉਹ
0: ਬਿਲਕੁਲ ਵੀ ਉਹਦੇ ਵਿੱਚ ਕਿਹੜੇ ਕਿਹੜੇ, ਹਾਂ ਉਹਦੇ ਵਿੱਚ ਕਾਫੀ ਜਾਣਕਾਰੀ ਮਿਲ ਜਾਂਦੀ ਹੈ ਜੀ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਪੀ ਐਚ ਬਾਰੇ ਜਾਣਕਾਰੀ ਮਿਲਦੀ ਹੈ ਜਿਹਨੂੰ ਅਸੀਂ ਖਾਰੀ ਅੰਗ ਕਹਿ ਦਿੰਦੇ ਹਾਂ, ਫਿਰ ਉਹਦੇ ਵਿੱਚ ਲੂਣਾ ਦੀ ਮਾਤਰਾ ਦੀ ਜਾਣਕਾਰੀ ਮਿਲਦੀ ਹੈ, ਫਿਰ ਜਿਹਦੇ ਵਾਸਤੇ ਕਿਸਾਨ ਵੀ ਜਾਗਰੂਕ ਰਹਿੰਦੇ ਨੇ ਵੀ ਯੂਰੀਆ ਕਿੰਨੀ ਪਾਉਣੀ ਹੈ ਉਹ ਸਾਨੂੰ ਪਤਾ ਲੱਗ ਜਾਂਦਾ ਜੈਵਿਕ ਕਾਰਬਨ ਦੀ ਮਾਤਰਾ ਤੋਂ, ਫਿਰ ਫਾਸਫੋਰਸ ਡੀ ਏ ਪੀ ਦੀ ਮਾਤਰਾ ਦਾ ਪਤਾ ਲੱਗ ਜਾਂਦਾ, ਫਿਰ ਪੋਟਾਸ਼ ਦਾ ਪਤਾ ਲੱਗ ਜਾਂਦਾ, ਤੇ ਨਾਲ ਹੀ ਜੇ ਛੋਟੇ ਤੱਤਾਂ ਦੀ ਜਾਣਕਾਰੀ ਜੇ ਕਿਸਾਨ ਵੀਰ ਲੈਣਾ ਚਾਹੁੰਦੇ ਨੇ ਉਹਦੀ ਵੀ ਜਾਂਚ ਹੋ ਜਾਂਦੀ ਹੈ। ਉਹ ਸੈਂਪਲ ਨੂੰ ਹਾਫ ਆਫ ਕਰਕੇ ਅੱਧਾ ਅੱਧਾ ਕਰਕੇ 2 ਹਿੱਸਿਆਂ ਦੇ ਵਿੱਚ ਕਰਕੇ ਜਮ੍ਹਾਂ ਕਰਾ ਸਕਦੇ ਨੇ। ਅੱਧਾ ਸੈਂਪਲ ਹੈ ਜੋ ਵੱਡੇ ਤੱਤਾਂ ਵਾਸਤੇ ਚਲਾ ਜਾਊਗਾ, ਅੱਧਾ ਸੈਂਪਲ ਹੈ ਜਿਹੜਾ ਉਹ ਛੋਟੇ ਤੱਤਾਂ ਵਾਸਤੇ ਜਾਊਗਾ।
1: ਠੀਕ ਹੈ। ਯਾਨੀ ਭੈਣ ਦੱਸਣਾ ਪਊਗਾ ਤੁਹਾਨੂੰ।
0: ਹਾਂ, ਜੇ ਕਿਸਾਨ ਵੀਰ ਕਰਾਉਣਾ ਚਾਹੁੰਦੇ ਨੇ ਵੀ ਮੈਂ ਉਹ ਦੱਸਣਾ ਪਊਗਾ ਉਹਨਾਂ ਨੂੰ ਵੀ ਮੈਂ ਵੱਡੇ ਤੱਤ ਕਰਾਉਣੇ ਨੇ ਜਾਂ ਛੋਟੇ ਕਰਾਉਣੇ ਨੇ, ਫਿਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਵੀ ਇੱਕੋ ਹੀ ਸੈਂਪਲ ਨੂੰ 2 ਹਿੱਸਿਆਂ 'ਚ ਵੰਡ ਲਿਆਓ, ਇੱਕ ਅਸੀਂ ਵੱਡੇ ਤੱਤਾਂ ਦੀ ਲੈਬੋਰਟਰੀ 'ਚ ਭੇਜ ਦਾਂਗੇ, ਇੱਕ ਛੋਟੇ ਵਾਲਿਆਂ 'ਚ ਭੇਜ ਦਾਂਗੇ। ਤੇ ਗੁਜ਼ਾਰਿਸ਼ ਇਹੀ ਹੈ ਵੀ ਜ਼ਰੂਰ ਸੈਂਪਲ ਟੈਸਟ ਕਰਾਉਣ, ਕਿਉਂਕਿ ਅੱਜ ਕੱਲ੍ਹ ਹਰੇਕ ਤਰ੍ਹਾਂ ਦੇ ਕਾਰਡ ਹਰੇਕ ਸਿਟੀਜ਼ਨ ਕੋਲ ਹੁੰਦੇ ਨੇ, ਆਧਾਰ ਕਾਰਡ ਹੁੰਦਾ ਜੀ, ਰਾਸ਼ਨ ਕਾਰਡ ਹੋ ਗਿਆ, ਇਸ ਤਰੀਕੇ ਨਾਲ ਭੂਮੀ ਦੀ ਸਿਹਤ ਦਾ ਕਾਰਡ ਵੀ ਬਣਾ ਕੇ ਰੱਖਣ ਕਿਸਾਨ ਵੀ।
1: ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਸਭ ਜਿੱਦਾਂ ਝੋਨਾ ਮੁੱਖ ਫਸਲ ਹੈਗਾ ਸੋਨੇ ਦੇ ਵਿੱਚ, ਇਹਦੇ ਵਿੱਚ ਕਿੱਦਾਂ ਖਾਦਾਂ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ?
0: ਦੇਖੋ ਗੁਰਵਿੰਦਰ ਜੀ, ਜਿਹੜੀ ਖਾਦ ਪ੍ਰਬੰਧ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਗੱਲ ਕੀਤੀ ਮਿੱਟੀ ਦੀ ਰਿਪੋਰਟ ਦੇ ਵਿੱਚ ਆਪਾਂ ਨੂੰ ਕਾਫੀ ਜਾਣਕਾਰੀ ਮਿਲ ਜੂਗੀ, ਪਰ ਜੇ ਕਿਸਾਨ ਵੀਰ ਮਿੱਟੀ ਦੀ ਜਾਂਚ ਨਹੀਂ ਕਰਾ ਸਕੇ ਫਿਰ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਨੇ ਉਹਨਾਂ ਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਿਹੜੀ ਵੀ ਸਿਫਾਰਿਸ਼ ਕੀਤੀ ਗਈ ਹੈ ਉਹਦੇ ਬਾਰੇ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ। ਜੇਕਰ ਆਪਾਂ ਯੂਰੀਆ ਦੀ ਗੱਲ ਕਰ ਲਈਏ ਜੀ, ਤਾਂ ਸਿਰਫ ਤੇ ਸਿਰਫ 90 ਕਿਲੋ ਯੂਰੀਆ ਦੀ ਸਿਫਾਰਿਸ਼ ਹੈ ਜੀ। ਅੱਜ ਕੱਲ੍ਹ ਨੀਮ ਲਿਪਤ ਯੂਰੀਆ ਆਉਂਦਾ, 2 ਥੈਲੇ 45-45 ਕਿਲੋ ਦੇ ਕਿਸਾਨ ਵੀਰ ਨੇ ਪਾਉਣੇ ਨੇ, ਪਰ ਜਿਹੜਾ ਉਹਦਾ ਪਾਉਣ ਦਾ ਸਮਾਂ ਜਦੋਂ ਕਿਸਾਨ ਵੀਰ ਨੇ ਪਨੀਰੀ ਪੱਟ ਕੇ ਲਾ ਲਈ ਜੀ ਖੇਤ ਦੇ ਵਿੱਚ, ਉਹਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਉਹ ਪਹਿਲੀ ਕਿਸ਼ਤ ਪਾ ਦੂਗਾ ਜੀ 30 ਕਿਲੋ ਦੀ। ਆਪਾਂ 90 ਕਿਲੋ ਟੋਟਲ ਯੂਰੀਆ ਪੈਣਾ ਜੀ, ਉਹਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲੈਣਾ, 30-30 ਕਰਕੇ 3 ਕਿਸ਼ਤਾਂ ਬਣਾ ਲੈਣੀਆਂ ਨੇ। ਪਹਿਲੀ ਕਿਸ਼ਤ ਹੈ ਜਿਹੜੀ ਪਨੀਰੀ ਪੱਟ ਕੇ ਲਾਉਣ ਤੋਂ ਹਫ਼ਤੇ ਦੇ ਵਿੱਚ, ਦੂਜੀ ਕਿਸ਼ਤ 21 ਦਿਨਾਂ ਦੇ ਵਿੱਚ, ਤੀਜੀ ਤੇ ਆਖਰੀ ਕਿਸ਼ਤ 42 ਦਿਨਾਂ ਤੱਕ। ਮਤਲਬ ਕਹਿਣ ਦਾ ਇਹ ਹੈ ਵੀ 42 ਦਿਨਾਂ ਤੋਂ ਬਾਅਦ 6 ਹਫ਼ਤਿਆਂ ਤੋਂ ਬਾਅਦ ਕਿਸਾਨ ਵੀ ਨੇ ਕੋਈ ਖਾਦ ਨਹੀਂ ਪਾਉਣੀ।
1: ਕਿਸਾਨ ਵੀਰ ਆਪਾਂ ਅੱਜ ਕੱਲ੍ਹ ਹੁਣ ਸਿੱਧੇ ਹੀ ਬਿਜਾਈ ਕਰ ਰਹੇ ਨੇ,
0: ਪਰ ਕੋਸ਼ਿਸ਼ ਇਹ ਕਰਨੀ ਹੈ ਵੀ 42 ਦਿਨਾਂ ਤੋਂ ਬਾਅਦ ਜੇ ਆਪਾਂ ਕਈ ਵਾਰ ਕਿਸਾਨ ਵੀਰ ਪਾਉਂਦੇ ਨੇ ਤਾਂ ਦਾਣੇ ਥੋਥੇ ਰਹਿ ਜਾਂਦੇ ਨੇ ਜੀ, ਕਿਉਂਕਿ ਫਿਰ ਬੂਟੇ ਨੂੰ ਇਹ ਹੁੰਦਾ ਮੇਰੀ ਹਜੇ ਵੈਜੀਟੇਟਿਵ ਗਰੋਥ ਹੋਣੀ ਹੈ, ਉਹਦਾ ਵਿਕਾਸ ਹੋਣਾ ਗਾ, ਤੇ ਉਹ ਆਪਣੀ ਸ਼ਕਤੀ ਦਾਣਿਆਂ 'ਚ ਨਹੀਂ ਪਾਉਂਦਾ। ਤੇ ਜਿਹੜੇ ਵੀ ਕੋਈ ਇੱਕਾ ਦੁੱਕਾ ਕਿਸਾਨ ਵੀਰ 42 ਜਾਂ 50 ਦਿਨਾਂ ਤੋਂ ਬਾਅਦ ਵੀ ਖਾਦ ਪਾ ਦਿੰਦੇ ਨੇ ਤਾਂ ਉਹ ਇਸ ਜਿਹੜੀ ਕਿਰਿਆ ਤੋਂ ਪਰਹੇਜ਼ ਕਰਨ, ਤਾਂ ਕਿ ਆਪਣੀ ਜਿਹੜੀ ਇੱਕ ਤਾਂ ਆਪਾਂ ਯੂਰੀਆ ਜ਼ਿਆਦਾ ਪਾਉਂਦੇ ਹਾਂ ਜੀ, ਫਿਰ ਇਹ ਯੂਰੀਆ ਬੂਟੇ ਨੂੰ ਨਰਮ ਕਰ ਦਿੰਦਾ, ਕੂੜਾ ਕਰ ਦਿੰਦਾ, ਇਹਦੇ ਨਾਲ ਕੀੜੇ ਮਕੌੜੇ ਬਿਮਾਰੀਆਂ ਦਾ ਹਮਲਾ ਵੱਧਦਾ, ਤੇ ਜੇਬ 'ਤੇ ਤਾਂ ਖਰਚਾ ਪੈਣਾ ਜੀ, ਤੇ ਤੀਜਾ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦਾ। ਜਿਹੜਾ ਯੂਰੀਆ ਬਹੁਤ ਘੁਲਨਸ਼ੀਲ ਹੈ, ਘੁਲ ਕੇ ਥੱਲੇ ਚਲਾ ਜਾਂਦਾ, ਹੇਠਲੀ ਇਤਿਹਾਸ ਚਲਾ ਜਾਂਦਾ, ਕੁਛ ਇਹਦਾ ਹਿੱਸਾ ਉੱਪਰ ਚਲਾ ਜਾਂਦਾ, ਹਵਾ ਦੇ ਵਿੱਚ ਉੱਡ ਜਾਂਦਾ, ਕੁਛ ਇਹ ਵਹਿ ਕੇ ਨਾਲ ਦੇ ਖੇਤਾਂ ਚਲਾ ਜਾਂਦਾ। ਇਸ ਕਰਕੇ ਇਹਦਾ ਨੁਕਸਾਨ ਹੀ ਹੈ ਜੀ, ਜ਼ਿਆਦਾ ਇਹਦੀ ਰਿਕਵਰੀ ਨਹੀਂ ਹੁੰਦੀ। ਇਸੇ ਕਰਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਹਿੰਦੀ ਹੈ ਵੀ ਇਹਨੂੰ ਜਿੰਨੀਆਂ ਵੱਧ ਤੋਂ ਵੱਧ ਕਿਸ਼ਤਾਂ ਬਣਾਈਆਂ ਜਾਣ ਉਨਾ ਸੌਖਾ ਜੀ, ਉਨਾ ਵਧੀਆ ਜੀ।
1: ਇੱਕ ਗੱਲ ਹੋਇਆ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ ਹੁਣ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰੀਏ ਬਜਾਏ ਕਿ ਪਨੀਰੀ ਪੁੱਟ ਕੇ ਲਾਉਣ ਦੇ, ਉਹਨਾਂ ਹਾਲਤਾਂ 'ਚ ਫਿਰ ਜਿੱਦਾਂ ਮੰਨ ਲਓ ਕਿਸੇ ਨੇ ਸਿੱਧਾ ਝੋਨਾ ਬੀਜਿਆ ਹੈ, ਉਹ ਫਿਰ ਉਹਦੇ ਵਿੱਚ ਖਾਦਾਂ ਦੀ ਵਰਤੋਂ ਕਿੱਦਾਂ ਹੋਣੀ ਚਾਹੀਦੀ ਹੈਗੀ?
0: ਦੇਖੋ ਜੀ, ਜਿਹੜੀ ਝੋਨੇ ਦੀ ਦੂਜੀ ਬਿਜਾਈ ਹੈ ਜਿਹੜੀ ਆਪਾਂ ਕੱਦੂ ਵਾਲੀ ਬਿਜਾਈ ਕਰਦੇ ਹਾਂ, ਉਹਦੇ ਵਿੱਚ ਕੱਦੂ ਦੇ ਟਾਈਮ 'ਤੇ ਵੀ ਖਾਦਾਂ ਪੈ ਜਾਂਦੀਆਂ ਨੇ, ਤੇ ਉਸ ਤੋਂ ਬਾਅਦ ਜਿਹੜੀ ਮੈਂ 90 ਕਿਲੋ ਦੀ ਗੱਲ ਕੀਤੀ ਹੈ ਉਹ

0: ਡੀਏਪੀ ਵੀ ਪਾਉਂਦੇ ਨੇ ਉਹ ਆਪਣਾ ਉਹ ਕਈਆਂ ਨੂੰ ਇਹ ਹੁੰਦਾ ਵੀ ਜਾਲਾ ਬਣਦਾ ਜੀ ਮੈਂ ਡੀਏਪੀ ਪਾ ਕੇ ਠੀਕ ਕਰ ਲੈਣਾ ਦੇਖੋ ਜੀ ਡੀਏਪੀ ਦੀ ਸਿਫਾਰਿਸ਼ ਸਿਰਫ ਤੇ ਸਿਰਫ ਹਾੜੀ ਦੀਆਂ ਫਸਲਾਂ 'ਚ ਸਿਫਾਰਿਸ਼ ਹੈ ਉਹ ਵੀ ਤਾਂ ਕਰਕੇ ਕਿਉਂਕਿ ਜਿਹੜੀ ਫਾਸਫੋਰਸ ਜ਼ਮੀਨ ਦੇ ਵਿੱਚ ਜਿਹੜੀ ਮਾਤਰਾ 'ਚ ਪਈ ਹੈ ਉਹ ਉਪਲਬਧ ਤਾਂ ਹੋਊਗੀ ਜੇ ਬੂਟੇ ਦੇ ਤਾਪਮਾਨ ਸਹੀ ਹੋਊਗਾ ਅਤੇ ਪੀ ਐੱਚ ਠੀਕ ਹੋਊਗੀ ਜੇ ਆਪਾਂ ਹਾੜੀ ਦੀਆਂ ਫਸਲਾਂ ਦੀ ਗੱਲ ਕਰ ਲਈਏ ਤਾਂ ਉੱਥੇ ਫਿਰ ਤਾਪਮਾਨ ਘੱਟ ਜਾਂਦਾ ਜੀ ਅਤੇ ਪੀ ਐੱਚ ਵੀ ਉੱਨੀ ਨਹੀਂ ਹੁੰਦੀ ਵੀ ਜਿਹੜੀ ਜ਼ਮੀਨੀ ਫਾਸਫੋਰਸ ਬੂਟੇ ਨੂੰ ਮਿਲਣੀ ਸ਼ੁਰੂ ਹੋ ਜਾਵੇ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਆਪਾਂ ਹਾੜੀ ਦੀਆਂ ਫਸਲਾਂ ਦੇ ਵਿੱਚ ਡੀ ਏ ਪੀ ਪਾਈਏ ਅਤੇ ਇਹ ਡੀ ਏ ਪੀ ਖਾਦ ਹੈ ਜਿਹੜੀ ਇਹ ਤੁਰਦੀ ਫਿਰਦੀ ਨਹੀਂ ਜ਼ਮੀਨ 'ਚ ਜਿੱਥੇ ਪਾਤੀ ਉੱਥੇ ਰਹਿ ਜਾਂਦੀ ਹੈ ਬੂਟੇ ਦੀ ਜੜ੍ਹ ਨੂੰ ਉਹਦੇ ਤੱਕ ਪਹੁੰਚਣਾ ਪੈਂਦਾ ਉਹ ਜੜ੍ਹ ਤੱਕ ਨਹੀਂ ਜਾਂਦੀ ਇਸ ਕਰਕੇ ਆਪਾਂ ਜਿਹੜੀ ਡਰਿੱਲ ਵਾਲੀ ਮਸ਼ੀਨ ਦੇ ਵਿੱਚ ਕਣਕ ਦੇ ਨਾਲ ਹੀ ਇਹਨੂੰ ਡੀ ਏ ਪੀ ਪਾ ਦਿੰਦੇ ਹਾਂ ਪਰ ਇਹਦੀ ਜਿਹੜੀ ਉਪਲਬਧਤਾ ਹੈਗੀ ਹੈ ਜੇ ਆਪਾਂ 50 ਕਿਲੋ ਦਾ ਥੈਲਾ ਪਾ ਦਿੰਦੇ ਹਾਂ ਬਹੁਤ ਘੱਟ ਹੈ ਵੀ ਜਿਹੜੀ ਉਹ ਪੂਰੀ ਦੀ ਪੂਰੀ ਲੈ ਲੇ ਬਹੁਤ ਘੱਟ ਇਹਦੀ ਐਫੀਸ਼ੀਐਂਸੀ ਹੈਗੀ ਜ਼ਮੀਨ 'ਚ ਜਮ੍ਹਾਂ ਹੋ ਜਾਂਦੀ ਹੈ ਅਤੇ ਅਗਲੀ ਫਸਲ ਜਿਹੜੀ ਆਪਾਂ ਝੋਨਾ ਜਾਂ ਬਾਸਮਤੀ ਲਾਉਣੀ ਹੈ ਉਹਨੂੰ ਉਪਲਬਧ ਹੋ ਜਾਂਦੀ ਹੈ
1: ਉਹਨੂੰ
0: ਖਾਦ ਪਾਉਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਇੱਕ ਕੰਡੀਸ਼ਨ ਹੈ ਜਿੱਥੇ ਪਾਉਣ ਦੀ ਲੋੜ ਪੈ ਜਾਂਦੀ ਹੈ ਜੇ ਮਿੱਟੀ ਦੀ ਜਾਂਚ ਦੇ ਵਿੱਚ ਇਹਦੀ ਮਾਤਰਾ ਉਸ ਸੈਂਪਲ ਦੇ ਵਿੱਚ 5 ਕਿਲੋਗ੍ਰਾਮ ਤੋਂ ਪ੍ਰਤੀ ਏਕੜ ਤੋਂ ਘੱਟ ਆਵੇ ਫਿਰ ਕਿਸਾਨ ਵੀਰ ਆਖਰੀ ਕੱਦੂ ਕਰਨ ਵੇਲੇ 27 ਕਿਲੋ ਡੀ ਏ ਪੀ ਨੇ ਉਹਦਾ ਛੱਟਾ ਮਾਰ ਸਕਦੇ ਨੇ ਉਹ ਤਾਂ ਕਿ ਆਖਰੀ ਕੱਦੂ ਕਰਨ ਵੇਲੇ ਉਹ ਵਿੱਚ ਰਲ ਜੂਗੀ ਫਿਰ ਆਪਣੀ ਜਿਹੜੀ ਫਾਸਫੋਰਸ ਦੀ ਲੋੜ ਪੂਰੀ ਹੋ ਜੂਗੀ
1: ਠੀਕ ਹੈ ਜੀ
0: ਤੇ ਤੀਜੀ ਜਿਹੜੀ ਬਹੁਤ ਜ਼ਰੂਰੀ ਖਾਦ ਹੈ ਜੀ ਉਹ ਹੈਗੀ ਪੋਟਾਸ਼ ਜਿਹਦੇ ਬਾਰੇ ਕਿਸਾਨ ਵੀਰ ਪਹਿਲਾਂ ਜਾਗਰੂਕ ਨਹੀਂ ਸੀ ਮੈਂ ਹੁਣ ਉਹਨਾਂ ਨੂੰ ਵਾਰ ਵਾਰ ਇਹੀ ਕਹੂੰਗਾ ਵੀ ਕਿਉਂਕਿ ਜਦੋਂ ਅਸੀਂ ਸੈਂਪਲ ਟੈਸਟ ਕਰਦੇ ਹਾਂ ਜੀ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਪੋਟਾਸ਼ ਦੀ ਬਹੁਤ ਘੱਟ ਘਾਟ ਆਉਂਦੀ ਸੀ 80-90% ਸੈਂਪਲ ਪੋਟਾਸ਼ ਦੀ ਘਾਟ ਦੇ ਲੱਛਣ ਨਹੀਂ ਦਿਖਾਈ ਦਿੰਦੇ ਸੀ ਉਹਦੇ ਵਿੱਚ ਪਰ ਹੁਣ ਕਿਉਂਕਿ ਆਪਾਂ ਖਾਦਾਂ ਕਾਫੀ ਅਨਾਜ ਕਾਫੀ ਲੈਣ ਲੱਗੇ ਝਾੜ ਕਾਫੀ ਆ ਗਏ ਤਾਂ ਮੇਰੀ ਬੇਨਤੀ ਹੈ ਵੀ ਸਾਰੇ ਕਿਸਾਨ ਵੀਰ ਪੋਟਾਸ਼ ਦੀ ਘਾਟ ਵਾਸਤੇ ਸੈਂਪਲ ਜ਼ਰੂਰ ਚੈੱਕ ਕਰਾਉਣ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਜੀ ਜੇ ਆਪਾਂ ਹੁਣ ਪਿਛਲੇ 2 ਸਾਲ ਪਹਿਲਾਂ ਵੀ ਕਣਕ ਦੇ ਟਾਈਮ ਤੇ ਇੱਕਦਮ ਹੀ ਗਰਮੀ ਵੱਧ ਗਈ ਸੀ ਤੇ ਉਹ ਪੋਟਾਸ਼ ਇੱਕ ਇਹੋ ਜਿਹੀ ਚੀਜ਼ ਹੈ ਵੀ ਉਹਦੇ ਨਾਲ ਗਰਮੀ ਨੂੰ ਸਹਿਣ ਕਰਨ ਦੀ ਸਮਰੱਥਾ ਵੱਧ ਜਾਂਦੀ ਹੈ ਉਹ ਆਪਾਂ ਮਿੱਟੀ ਦੇ ਵਿੱਚ ਵੀ ਪਾ ਸਕਦੇ ਹਾਂ ਉਹਦਾ ਸਪਰੇਅ ਵੀ ਕਰ ਸਕਦੇ ਹਾਂ ਜੇਕਰ ਮਿੱਟੀ ਦੇ ਵਿੱਚ ਇਹਦੀ ਘਾਟ ਆਉਂਦੀ ਹੈ ਜੀ 55 ਕਿਲੋਗ੍ਰਾਮ ਪ੍ਰਤੀ ਏਕੜ ਤੋਂ ਫਿਰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਹੈ ਵੀ ਆਪਾਂ ਆਖਰੀ ਕੱਦੂ ਕਰਨ ਵੇਲੇ 20 ਕਿਲੋ ਮਿਰਟ ਆਫ ਪੋਟਾਸ਼ ਆਉਂਦੀ ਹੈ ਜੀ ਐਮ ਓ ਪੀ ਕਹਿ ਦਿੰਦੇ ਨੇ ਉਹ ਤੁਸੀਂ ਕਿੱਲੇ ਦੇ ਹਿਸਾਬ ਨਾਲ ਪਾ ਦੇਣੀ ਹੈ ਜੀ ਆਖਰੀ ਕੱਦੂ ਕਰਨ ਵੇਲੇ ਇਹ ਪੋਟਾਸ਼ ਦੀ ਘਾਟ ਆਪਾਂ ਜ਼ਰੂਰ ਪੂਰੀ ਕਰੀਏ ਜੀ ਇਹ ਸੀਗੀਆਂ ਵੱਡੀਆਂ ਖੁਰਾਕੀ ਤੱਤ ਜੀ ਯੂਰੀਆ ਹੋ ਗਿਆ ਡੀ ਏ ਪੀ ਹੋ ਗਿਆ ਤੇ ਪੋਟਾਸ਼ ਹੋ ਗਿਆ
1: ਹੁਣ ਜਿਹੜੇ ਛੋਟੇ ਤੱਤ ਨੇ ਜਿੱਦਾਂ ਜ਼ਿੰਕ ਆ ਲੋਹਾ ਵਗੈਰਾ ਵੀ ਘਾਟ ਵੀ ਆਉਂਦੀ ਹੈ ਝੋਨੇ ਉਹ ਕਿੱਦਾਂ ਪੂਰੀ ਹੋ ਸਕਦੀ ਹੈ
0: ਦੇਖੋ ਜ਼ਿੰਕ ਦੀ ਘਾਟ ਬਾਰੇ ਮੈਂ ਥੋੜਾ ਜਿਹਾ ਵਿਸਥਾਰ ਨਾਲ ਗੱਲ ਕਰੂੰਗਾ ਕਿਉਂਕਿ ਜ਼ਿੰਕ ਦੀ ਘਾਟ ਜ਼ਿਆਦਾਤਰ ਆਪਣੀਆਂ ਪੀ ਐੱਚ ਤੇ ਡਿਪੈਂਡ ਕਰਦੀ ਹੈ ਜੀ ਜਿਹੜੇ ਆਪਾਂ ਜ਼ਮੀਨ ਦਾ ਖਾਰੀ ਅੰਗ ਚੈੱਕ ਕਰਦੇ ਹਾਂ ਜੇ ਆਪਾਂ ਇਧਰਲੇ ਮਾਲਵੇ ਜ਼ਿਲ੍ਹੇ ਦੀ ਗੱਲ ਕਰ ਲਈਏ ਸੰਗਰੂਰ ਪਟਿਆਲਾ ਮਾਨਸਾ ਇਧਰਲੇ ਪਾਸੇ ਅਲਕਲੀ ਜ਼ਮੀਨਾਂ ਨੇ ਜੀ ਪੀ ਐੱਚ ਜ਼ਿਆਦਾ ਹੈ ਤੇ ਪੀ ਐੱਚ ਜ਼ਿਆਦਾ ਹੋਣ ਕਰਕੇ ਜਿਹੜੀ ਇਹਨਾਂ ਦੀ ਉਪਲਬਧਤਾ ਹੈਗੀ ਹੈ ਖੁਰਾਕੀ ਤੱਤਾਂ ਦੀ ਖਾਸ ਤੌਰ 'ਤੇ ਛੋਟੇ ਖੁਰਾਕੀ ਤੱਤਾਂ ਦੀ ਇਹਦੀ ਘੱਟ ਜਾਂਦੀ ਹੈ ਜੀ ਤੇ ਜੇ ਜ਼ਿੰਕ ਦੀ ਗੱਲ ਕਰਦੇ ਹਾਂ ਤਾਂ ਮਾਲਵੇ ਦੇ ਵਿੱਚ ਜ਼ਿੰਕ ਦਾ ਇਸਤੇਮਾਲ ਕਰਦੇ ਨੇ ਕਿਸਾਨ ਵੀਰ ਪਰ ਉਹ ਘੱਟ ਕਰਦੇ ਨੇ ਜੀ ਜਿਵੇਂ ਮੈਂ ਪਹਿਲਾਂ ਯੂਰੀਆ ਦੀ ਗੱਲ ਕੀਤੀ ਵੀ ਆਪਾਂ ਯੂਰੀਆ ਜ਼ਿਆਦਾ ਪਾ ਲੈਂਦੇ ਹਾਂ ਪਰ ਜੇ ਜ਼ਿੰਕ ਦੀ ਗੱਲ ਕੀਤੀ ਜਾਵੇ ਤਾਂ ਜ਼ਿੰਕ ਜਿੰਨੀ ਸਿਫਾਰਿਸ਼ ਕਰਦੀ ਯੂਨੀਵਰਸਿਟੀ ਉਹ ਤੋਂ ਕਾਫੀ ਘੱਟ ਪੈਂਦਾ ਜੀ ਜੇਕਰ ਆਪਾਂ ਇਹਦੀ ਮਾਤਰਾ ਦੀ ਗੱਲ ਕਰ ਲਈਏ ਤਾਂ ਜ਼ਿੰਕ ਦੀ ਮਾਤਰਾ ਜਿਹੜੀ 33% ਵਾਲਾ ਜ਼ਿੰਕ ਆਉਂਦਾ ਜੀ ਜਿਹਨੂੰ ਮੋਨੋਹਾਈਡਰੇਟ ਕਹਿ ਦਿੰਦੇ ਨੇ ਉਹ 'ਚ 33% ਜ਼ਿੰਕ ਹੁੰਦਾ ਉਹਦੇ ਕਿੱਲੇ ਦੇ ਵਿੱਚ 16 ਕਿਲੋ ਦੀ ਸਿਫਾਰਿਸ਼ ਹੈ ਮਤਲਬ ਕਹਿਣ ਦਾ ਵੀ ਬਿੱਘੇ ਦੇ ਵਿੱਚ 3 ਕਿਲੋ ਦੀ ਸਿਫਾਰਿਸ਼ ਪਰ ਕਿਸਾਨਾਂ ਨੂੰ ਜਦੋਂ ਪੁੱਛਦੇ ਆ ਉਹ ਕਹਿੰਦੇ ਨੇ ਜੀ ਪਾਤੀ ਜੀ ਜ਼ਿੰਕ ਤੇ ਅਸੀਂ ਕਿਲੋ ਪਾਤੀ ਬਿੱਘੇ ਦੇ ਹਿਸਾਬ ਨਾਲ ਪਰ ਪਾਉਣੀ ਚਾਹੀਦੀ ਹੈ 3 ਕਿਲੋ ਬਿੱਘੇ ਦੇ ਹਿਸਾਬ ਨਾਲ ਤੇ ਕਿੱਲੇ ਦੇ ਹਿਸਾਬ ਨਾਲ 16 ਕਿਲੋ ਦੀ ਸਿਫਾਰਿਸ਼ ਬਣਦੀ ਹੈ ਜੇ ਕੋਈ ਕਿਸਾਨ ਵੀਰ 21% ਵਾਲਾ ਜ਼ਿੰਕ ਵਰਤਦਾ ਤਾਂ ਉਹਦੀ ਸਿਫਾਰਿਸ਼ 25 ਕਿਲੋ ਦੀ ਹੈ ਜੀ ਤੇ ਇੱਕ ਵਾਰੀ ਜੇ ਆਪਾਂ ਪਾਤਾ ਤਾਂ ਫਿਰ ਆਪਾਂ ਨੂੰ 2 ਸਾਲ ਤੱਕ ਪਾਉਣ ਦੀ ਕੋਈ ਲੋੜ ਨਹੀਂ ਤੇ ਇਹ ਜਿਹੜੀ ਜ਼ਿੰਕ ਦੀ ਮਾਤਰਾ ਦੀ ਮੈਂ ਇਹੀ ਬੇਨਤੀ ਕਰੂੰਗਾ ਵੀ ਜਿੰਨਾ ਵੀ ਕਿਸਾਨ ਵੀਰਾਂ ਦੇ ਇਹਦੀ ਘਾਟ ਦੇ ਲੱਛਣ ਦਿਖਾਈ ਦਿੰਦੇ ਨੇ ਬੂਟਾ ਜਿਹੜਾ ਵਿਚਕਾਰਲੇ ਪੱਤਿਆਂ ਦੇ ਉੱਤੇ ਤੁਸੀਂ ਹੱਥ ਫੇਰ ਕੇ ਦੇਖੋਗੇ ਜੇ ਉਹਦੇ ਵਿੱਚ ਜੰਗਾਲ ਲੱਗਿਆ ਹੋਇਆ ਪਰ ਹੱਥ ਤੇ ਤੁਹਾਡੇ ਕੁਛ ਨਹੀਂ ਲੱਗ ਰਿਹਾ ਇਹਦਾ ਮਤਲਬ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਜ਼ਿੰਕ ਦੀ ਘਾਟ ਦੇ ਨਾਲ ਬੂਝਾ ਜਿਹੜਾ ਬਹੁਤ ਘੱਟ ਬਣਦਾ ਬੂਝਾ ਨਹੀਂ ਮਾਰਦਾ ਝੋਨਾ ਜਾਂ ਬਾਸਮਤੀ ਤੇ ਬਾਅਦ ਦੇ ਵਿੱਚ ਆ ਕੇ ਝਾੜ ਬਹੁਤ ਘੱਟ ਜਾਂਦਾ ਜੀ ਇਸ ਕਰਕੇ ਜ਼ਿੰਕ ਦੀ ਘਾਟ ਨੂੰ ਜ਼ਰੂਰ ਪੂਰਾ ਕਰੋ ਇਹਨੂੰ ਤੁਸੀਂ 16 ਕਿਲੋ ਪਾਓ 33% ਵਾਲੇ ਨੂੰ 21% ਵਾਲੇ ਨੂੰ 25 ਕਿਲੋ ਪਾਓ
1: ਠੀਕ ਹੈ
0: ਤੇ ਜਿਹੜੀ ਪੌਦ ਤਿਆਰ ਕਰਨੀ ਉਹਦੇ ਵਿੱਚ ਵੀ ਜ਼ਿੰਕ ਪਾਓ ਜੀ ਪੌਦ ਜਿੱਥੇ ਤੁਸੀਂ ਬੀਜਣੀ ਆ ਉਹਦੇ ਵਿੱਚ ਵੀ ਜੇ ਆਪਾਂ 1 ਕਿੱਲੇ ਦੀ ਏਰੀਆ ਦੇ ਵਿੱਚ ਇਕੱਲੀ ਪੌਦ ਬੀਜਣੀ ਆ ਤਾਂ ਉਹਦੇ ਵਿੱਚ 25.5 ਕਿਲੋ ਜ਼ਿੰਕ ਪੈਣਾ ਜੀ ਕਿਉਂਕਿ ਹੁਣ ਆਪਣੀ ਗੱਲ ਚੱਲ ਰਹੀ ਸੀ ਅਜੇ ਕਿਸਾਨ ਵੀਰਾਂ ਨੇ ਪੌਦ ਬੀਜਣੀ
1: ਆ ਬੀਜਣੀ
0: ਪੌਦ ਦੇ ਵਾਸਤੇ ਵੀ ਜਿਹੜੀਆਂ ਖਾਦਾਂ ਨੇਗੀਆਂ ਉਹ ਵੀ ਕਿਸਾਨ ਵੀਰ ਨੋਟ ਕਰ ਲੈਣ ਆਪਾਂ 1 ਕਿੱਲੇ ਦੀ ਪੌਦ ਤਿਆਰ ਕਰਨੀ ਹੈ ਜੀ ਉਹਦੇ ਵਾਸਤੇ 6.5 ਮਰਲਿਆਂ ਦੀ ਜਗ੍ਹਾ ਪੈਂਦੀ ਹੈ ਮਤਲਬ 160 ਮੀਟਰ ਸਕੇਅਰ ਉਹਦੇ ਵਾਸਤੇ ਤੁਸੀਂ ਅੰਦਾਜ਼ਾ ਜੇ ਮੈਂ ਗੱਲ ਕਰਾਂ ਤਾਂ 1 ਕਿਲੋ ਯੂਰੀਆ ਪੈ ਜਾਣਾ ਜੀ ਤੇ ਉਹਦੇ ਵਿੱਚ ਆਪਾਂ ਨੂੰ ਸਲਫਰ ਪਾਉਣ ਵਾਲਾ ਜ਼ਰੂਰੀ ਹੈ ਜੀ ਸਿੰਗਲ ਸੁਪਰ ਫਾਸਫੇਟ ਪੈਂਦਾ ਗਾ ਉਹ ਜੇ ਆਪਾਂ ਕਿੱਲੇ ਦੀ ਪਨੀਰੀ ਲਾਉਣੀ ਹੈ ਤਾਂ 60 ਕਿਲੋ ਪਊਗਾ ਜੇ ਆਪਾਂ ਉਹਦੇ ਵਿੱਚ 160 ਮੀਟਰ ਸਕੇਅਰ ਦੇ ਵਿੱਚ ਪਾਉਣੀ ਹੈ ਤਾਂ 1.5 ਕਿਲੋ 160 ਮੀਟਰ ਸਕੇਅਰ ਦੇ ਵਿੱਚ 6.5 ਮਰਲਿਆਂ ਦੇ ਵਿੱਚ ਉਹ ਪੱਟ ਕੇ ਆਪਾਂ 1 ਕਿੱਲੇ ਦੀ ਪਨੀਰੀ ਉੱਥੇ ਲਾ ਸਕਦੇ ਹਾਂ।
1: ਫਿਰ ਆਪਾਂ ਅਸਲ ਚ

0: ਲੋੜ ਨੀ ਫਿਰ
1: ਅਗਲੀ ਫਸਲ ਦੇ ਵਿੱਚ ਉਦੋਂ ਪਾਉਣੀ ਹੈ ਜੇ ਘਾਟ ਆ ਜੇ
0: ਘਾਟ ਆ
1: ਜੇ ਜੇ ਪੱਤਿਆਂ ਦੇ ਜੰਗਾਲ ਜਿਹਾ ਲੱਗਿਆ ਆ ਜੇ ਫਿਰ ਆਪਾਂ ਉਹਦਾ ਸਪਰੇਅ ਕਰ ਸਕਦੇ ਹਾਂ ਮਿੱਟੀ ਚ ਪਾ ਸਕਦੇ ਹਾਂ ਤੇ ਉਹਦੇ ਨਾਲ ਆਪਣੀ ਜਿਹੜੀ ਜਿੰਕ ਦੀ ਘਾਟ ਪੂਰੀ ਹੋ ਜਾਊਗੀ ਤੇ ਹੁਣ ਤੁਸੀਂ ਨਾਲ ਨਾਲ ਆਪਾਂ ਗੱਲ ਲੋਹੇ ਦੀ ਘਾਟ ਕਿਸਾਨ ਵੀਰਾਂ ਦੇ ਜਿਹੜੀਆਂ ਖਾਸ ਤੌਰ ਤੇ ਪਨੀਰੀਆਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਜੀ ਤੇ ਪਨੀਰੀਆਂ ਪਹਿਲਾਂ ਪੀਲੀਆਂ ਪੈ ਜਾਂਦੀਆਂ ਨੇ ਫਿਰ ਹੌਲੀ ਹੌਲੀ ਇਹਨਾਂ ਦਾ ਰੰਗ ਹੋਰ ਬਦਲ ਜਾਂਦਾ ਤੇ ਖੱਟੀਆਂ ਹੋ ਜਾਂਦੀਆਂ ਨੇ ਬਿਲਕੁਲ ਤੇ ਉੱਥੇ ਕਿਸਾਨ ਵੀਰਾਂ ਨੂੰ ਇਹ ਜ਼ਰੂਰੀ ਹੈ ਵੀ ਕੋਈ ਖਾਦ ਪਹਿਲਾਂ ਪਾਉਣ ਦੀ ਲੋੜ ਨਹੀਂ ਸਿਰਫ ਭਰ ਕੇ ਪਾਣੀ ਲਾ ਦੇਣਾ ਸ਼ਾਮ ਨੂੰ ਕਿਉਂਕਿ ਜਿਹੜੀ ਜਿਹੜੀ ਕਿਸਮ ਦੇ ਵਿੱਚ ਜਿਹੜੀ ਫਾਰਮ ਦੇ ਵਿੱਚ ਬੂਟੇ ਨੇ ਲੋਹਾ ਲੈਣਾ ਉਹ ਹੈਗੀ ਹੈ ਜੀ ਫੈਰਸ ਕਿਸਮ Fe2+ ਉਹ ਤਾਂ ਹੋਊਗੀ ਜਦੋਂ ਜ਼ਮੀਨ ਦੇ ਵਿੱਚ ਹਵਾ ਨਹੀਂ ਹੋਊਗੀ ਹਵਾ ਤਾਂ ਨਹੀਂ ਹੋਊਗੀ ਜੇ ਆਪਾਂ ਭਰ ਕੇ ਪਾਣੀ ਲਾ ਦਾਂਗੇ
0: ਠੀਕ ਹੈ
1: ਜੀ ਪਹਿਲਾਂ ਇਲਾਜ ਚਾਹੀਦਾ ਇਹ ਵੀ ਭਰ ਕੇ ਪਾਣੀ ਲਾ ਦਿਓ ਰਾਤ ਨੂੰ ਜਦੋਂ ਕਿਉਂਕਿ ਧੁੱਪਾਂ ਬਹੁਤ ਪੈਂਦੀਆਂ ਨੇ ਸ਼ਾਮ ਨੂੰ ਜਦੋਂ ਮੌਸਮ ਠੀਕ ਹੋ ਜਾਂਦਾ ਧੁੱਪ ਘੱਟ ਜਾਂਦੀ ਹੈ ਠੰਡਾ ਕਰਕੇ ਪਾਣੀ ਮਤਲਬ ਥੋੜਾ ਜਿਹਾ ਕੋਸਾ ਜਿਹਾ ਪਾਣੀ ਲੱਗ ਜਾਂਦਾ ਫਿਰ ਉਹਨੂੰ ਉਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ ਫਿਰ ਵੀ ਜੇ ਘਾਟ ਨਹੀਂ ਪੂਰੀ ਹੋਈ ਤਾਂ ਫੈਰਸ ਸਲਫੇਟ ਨਾਂ ਦੀ ਖਾਦ ਆਉਂਦੀ ਹੈ ਜੀ ਸਸਤੀ ਖਾਦ ਹੈ ਤੇ ਉਹਦਾ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਕਿਸੇ ਕੋਈ ਵੀ ਆਪਾਂ ਚਲੇਟਡ ਵਗੈਰਾ ਨਾ ਵਰਤੀਏ ਇੱਕ ਤਾਂ ਮਹਿੰਗੀਆਂ ਖਾਦਾਂ ਹੁੰਦੀਆਂ ਨੇ ਇਹ ਤੁਹਾਡੀ ਜਿਹੜੀ 16-17 ਰੁਪਏ ਦੀ ਕਿਲੋ ਆ ਜਾਂਦੀ ਹੈ ਤੇ ਇਹ ਫੈਰਸ ਸਲਫੇਟ ਦੇ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਜਿਹੜਾ ਇਹਦਾ ਅਸਰ ਹੈ ਜੀ ਉਹ ਸਾਰਾ ਸਪਰੇਅ ਨਾਲ ਹੀ ਹੋਣਾ
0: ਠੀਕ ਹੈ ਜੀ
1: ਆਪਾਂ ਉਹਨੂੰ ਮਿੱਟੀ 'ਚ ਲਾ ਕੇ ਇਹਦਾ
0: ਨਹੀਂ ਪਾਉਂਦਾ
1: ਹਾਂਜੀ
0: ਠੀਕ ਹੈ ਜੀ ਬਾਸਮਤੀ ਦੇਖੋ ਕਾਫੀ ਬੀਜਦੇ ਕਿਸਾਨ ਵੀਰ ਉਹਦੇ ਵਿੱਚ ਕੀ ਪ੍ਰਬੰਧ ਹੁੰਦਾ ਹੈ ਜੀ
1: ਬਾਸਮਤੀ ਦੀ ਜੇ ਮੈਂ ਵਿਸਥਾਰ ਨਾਲ ਗੱਲ ਕਰਾਂ ਜੀ ਕਿਉਂਕਿ ਕਿਸਾਨ ਵੀ ਸੋਚਦੇ ਨੇ ਵੀ ਜਿਹੜਾ ਝੋਨਾ ਤੇ ਬਾਸਮਤੀ ਇੱਕੋ ਤਰ੍ਹਾਂ ਦੀਆਂ ਫਸਲਾਂ ਨੇ ਤਾਂ ਜਿੰਨਾ ਉਹ ਝੋਨੇ ਨੂੰ ਖਾਦ ਪਾਉਂਦੇ ਨੇ ਤਾਂ ਉਨੀ ਬਾਸਮਤੀ ਨੂੰ ਪਾ ਦਿੰਦੇ ਨੇ ਤਾਂ ਬੇਨਤੀ ਇਹ ਵੀ ਬਾਸਮਤੀ ਤੇ ਝੋਨੇ ਦੇ ਵਿੱਚ ਕਾਫੀ ਫਰਕ ਹੈ ਜੀ ਬਾਸਮਤੀ ਨੂੰ ਖਾਦਾਂ ਬਹੁਤ ਘੱਟ ਪੈਂਦੀਆਂ ਨੇ ਤੇ ਜੇਕਰ ਆਪਾਂ ਜਿਹੜੀ ਪੂਸਾ ਬਾਸਮਤੀ 1509 ਹੈ ਤੇ ਹੁਣ ਜਿਹੜੀ ਨਵੀਂ ਆਈ ਹੈ ਪੂਸਾ ਬਾਸਮਤੀ 1847 ਇਹ ਦੋ ਕਿਸਮਾਂ ਨੇ ਜੀ ਇਹਨਾਂ ਦੀ ਖਾਦ ਸਿਰਫ ਤੇ ਸਿਰਫ 54 ਕਿਲੋ ਹੈ ਬਾਕੀ ਜਿਹੜੀਆਂ ਪੁਰਾਣੀਆਂ ਵਰਾਇਟੀਆਂ ਨੇ 11-21 ਹੋ ਗਈ ਪੰਜਾਬ ਬਾਸਮਤੀ

ਮੁਖ ਝੂਠ ਵਿਭੂਖਣ ਸਾਰੰਗ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸ।